संत पूर्ण मोह।

ਸਾਲਾਂ ਦੀ ਸਲਾਹ ਨਦੀਆਂ ਤੇ ਬਾਹ

మూళ్ళకు

ਕਿਸਾਨਾਂ ਹੁਣ ਖੇਤੇ ਖੇਤੇ ਰੱਖਣ ਤੋਂ ਹੁੰਦਾ ਖੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਗਿਆਨ ਪਰਚਨ।

संत भगत गुरु ज्ञान विचार संत संत संत संत

ਆਪੇ ਮੀਰ ਆਪੇ ਹੀ ਖਾ ਪੰਡਿਤ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਿੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ

ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਨੇ ਤੁ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਭਰੀ ਸਿਉਂ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ

ਸਭ ਧਿਆਵ ਹੈ, ਸਭ ਧਿਆਵ ਹੈ ਤੁਜੀ, ਹਰ ਸੱਚੇ ਸਿਰ ਜਨਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵ ਹੁਸਨ ਤੁਹ ਜੀ, ਸਭ ਦੁੱਖ ਵਿਸਾਰਨ ਹਾਰਾ।

ਕਹ ਪਿਆਸਾ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਅਵਰ ਚਾਹੂੰ ਸੋ ਤੂੰ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ।

ਜੀ ਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਜ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਵੇਦਾ। ਤਾ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ। ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆ

ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਭ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ

ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤਹੁ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੁਆ, ਤਿਤ ਘਾਰੂ ਅਨਹਦ ਵਾਜੇ, ਅਨਦ ਸੁਨ

ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤੇ ਆਦਰ ਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਕਰਤਨ ਭਗਵਤੀ ਸਮਰਕਾ ਹੈ ਗੁਰੂ ਨਾਨਕ ਨੇ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਭਿਆਈਐ ਜਿਸ ਲਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਦੇ ਆਵੇ ਤਾਏ ਸਭ ਥਾਈਂ ਹੋਏ ਸਹਿ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਹਾਏ ਦਸਾਂ ਪਾਤਸ਼ਾਹੋਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਪਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਕੁਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਕਰਤ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਖ ਦੇਖ ਪਤਾ ਬ੍ਰਿਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਨ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆ ਕਿ ਮਾਣ ਸਤਿਗੁਰੂ ਜੀ ਰਦਾਣਿਆ ਕਿ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਹਜ਼ੂਰ ਵਿਖੇ ਸ਼ਾਮਾਂ ਵੇਲੇ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਸੋਦਰ ਸੰਧਿਆ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਦਾ ਕਾਰ ਜੀਓ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀਓ ਅੱਗੇ ਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾ ਸਿਮਰਨ ਕਰਾਉਣਾ ਦਾ ਤਾਰ ਜੀਓ ਸੰਗਤਾਂ ਆਪਣੇ ਘਰਾਂ 'ਚ ਬੈਠੀਆਂ ਲਾਈਵ ਕੀਰਤਨ ਕਥਾ ਸੁਣਦੇ ਹਾਂ ਦਾ ਤਾਰ ਜੀਓ ਗੁਰੂ ਘਰ ਵਾਸਤੇ ਗੁਰੂ ਕੇ ਸੇਵਾਦਾਰਾਂ ਵਾਸਤੇ ਬੇਅੰਤ ਮਾਇਆ ਆਨਲਾਈਨ ਭੇਟਾਂ ਕਰ ਰਹੀਆਂ ਦਾਤਾ ਜੀਓ ਸਰਬਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾ ਸਵਾ ਸਿਮਰਨ ਕਰਾਉਣਾ ਬਖਸ਼ਿਆਂ ਦਾਤਾਂ ਵਿੱਚੋਂ ਸਰਬਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਸਾਧ ਸੰਗਤ ਵਿਖੇ ਵਰਤੇ ਜੋ ਛਕੇ ਸਵਾਬ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਾਤਾਰ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਉਪਰੰਤ ਰਾਤਰੀ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਪਾਤਸ਼ਾਹ ਜੀ
ਸੇਹ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਸਤਨਾਮ।

ਪਿਆਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਂ ਵਾਪਨ ਕੀਤੀਆਂ, ਸਭਨਾਂ ਦੀਆਂ ਹਾਜ਼ਰੀ, ਸਭਨਾਂ ਦੀ ਮਾਇਆ ਮਾਰੀ ਸਫਲੀਕਰਨ, ਦਸਰਿਆਂ ਪਾਸੋਂ ਕੀਰਤਨ ਕਰਦਿਆਂ ਇੱਕ ਨੀ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਬਖਸ਼ ਦੇਣਾ ਜੀ ਆਪਣਾ ਅਣਜਾਣ ਵਿੱਚ ਸਮਝ ਕਰਕੇ। ਆਓ ਹੁਣ ਅਗਲਾ ਸਮਾਂ ਹੈ ਜੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਜੋ ਲੜੀ ਵਰਕ ਕਥਾ ਚੱਲ ਰਹੀ, ਸਰਵਣ ਕਰੀਏ ਹੋਈਆਂ ਭੁੱਲਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗੁਣ ਗੁਣ ਗਾਵਹਿ ਸੁਨ ਸਮਾਦ ਅਗਾਧ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮ ਮਿਤੀ ਅਪਰੰਪਰ ਅਛਰ ਆਦ ਅਨੀਲ ਅਨਾਹਤ ਸਤ ਸਦੈਵ ਤੁਹੀ ਕਰਤਾਰਾ ਜੀਵ ਜਿਤੇ ਜਲ ਮੈਂ ਥਲ ਮੈਂ ਸਭ ਕੇ ਪੇਟ ਕੋ ਸਦ ਪੋਖਣ ਹਾਰਾ ਵੇਦ ਪੁਰਾਣ ਕੁਰਾਨ ਤੂੰ ਮਿਲ ਭਾਂਤ ਅਨੇਕ ਵਿਚਾਰ ਵਿਚਾਰਾ ਔਰ ਜਹਾਨ ਨਿਧਾਨ ਕਛ ਨਹਿ ਐ ਸੁਬਹਾਨ ਤੂੰ ਹੀ ਸਿਰਦਾਰਾ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ

ਉਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰਾ ਇੱਕ

ਸੋ ਮੈਂ ਵਿਸਰਣਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਚੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੀ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਤਾਂਸ ਪਜੀਰ ਮਕੀਨੋ ਮਕਾਂ ਜ਼ਮੀਨੋ ਜ਼ਮਾਂ ਪੀਰਾਂ ਪੀਰ ਦਸਤਗੀਰ ਸਿੱਖ ਧਰਮ ਦੇ ਬਾਨੀ ਇਲਾਹੀ ਜੋਤ ਨਿਰੰਕਾਰ ਸਵਰੂਪ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਸ਼ਾਹਕਾਰ ਜਪਜੀ ਸਾਹਿਬ ਦੀ ਇਲਾਹੀ ਬਾਣੀ ਇੱਕ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਭਾਈ ਗੁਰਦਾਸ ਜੀ ਨੇ ਭਾਈ ਨੰਦ ਲਾਲ ਜੀ ਨੇ ਵੀ ਧੁਰੋਂ ਪਰਮੇਸ਼ਰ ਆਪ ਆਇਆ ਹੈ। ਜਿਹੜਾ ਆਪਾਂ ਹੁਣੇ ਮੰਗਲ ਕੀਤਾ ਭਾਈ ਗੁਰਦਾਸ ਜੀ ਦਾ ਸੀਗਾ ਵੀ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ। ਭਾਈ ਗੁਰਦਾਸ ਜੀ ਨੇ ਬਚਨ ਕੀਤਾ ਵੀ ਗੁਰ ਗੋਬਿੰਦ ਗੋਬਿੰਦ ਗੁਰ ਇੱਕ ਜੋਤ ਦੋਏ ਨਾਮ ਤਰਾਇਆ। ਜਿਹੜਾ ਸਰੀਰ ਵੇਖਣ ਦੇ ਵਿੱਚ ਸੀ ਗੁਰੂ ਨਾਨਕ ਸਾਹਿਬ ਦਾ, ਉਸ ਦੇ ਅੰਦਰ ਜਿਹੜੀ ਜੋਤ ਸੀ ਉਹ ਅਕਾਲ ਪੁਰਖ ਸੀ। ਸਰੀਰ ਨੂੰ ਪਰਮੇਸ਼ਰ ਨਹੀਂ, ਸਰੀਰ ਨੂੰ ਗੁਰ ਪਰਮੇਸ਼ਰ ਹੋਣ ਦਾ ਮਾਣ ਬਖਸ਼ਿਆ ਹੈ ਤੇ ਜੋਤ ਪਾਰਬ੍ਰਹਮ ਪਰਮੇਸ਼ਰ ਸੀ ਤੇ ਉਹ ਪਾਰਬ੍ਰਹਮ ਪਰਮੇਸ਼ਰ ਸੰਪੂਰਨ ਹੈ, ਧਰੂੰ ਪੂਰੇ ਆ ਕਿਉਂਕਿ ਪਰਮੇਸ਼ਰ ਤੇ ਸਦਾ ਪੂਰਾ ਹੈ। ਹਾਂ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਿੱਧ ਯੋਗੀਆਂ ਦੇ ਸਵਾਲ ਬਹੁਤ ਤਕੜੇ ਸੀ। ਜਪਜੀ ਸਾਹਿਬ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੇ ਵਿੱਚ ਇਹੋ ਜਿਹੇ ਸਵਾਲ ਨੇ ਉਹਨਾਂ ਦੇ ਸਿੱਧਾਂ ਦੇ ਕਿ ਜੇ ਕਿਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਨਾ ਦਿੱਤੇ ਹੁੰਦੇ ਸਾਡੇ ਕੋਲ ਅੱਜ ਮਾਤੀ ਨਹੀਂ ਸੀ ਹੋਣੀ ਉਹਨਾਂ ਸਵਾਲਾਂ ਨੂੰ ਜਵਾਬ ਦੇਣ ਦੀ। ਇਹ ਦੋ ਪੱਖ ਮਿਲਦੇ ਆ ਵੀ ਸੁਮੇਰ ਪਰਬਤ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦਾ ਉਹਨਾਂ ਸਿੱਧਾਂ ਦੇ ਨਾਲ ਜਪਜੀ ਸਾਹਿਬ ਦੇ ਰਾਹੀਂ ਬਖਸ਼ੀਆਂ ਕਰਦੇ ਰਹੇ, ਉਹ ਸਵਾਲ ਕਰਦੇ ਰਹੇ। ਜਦੋਂ ਉਹ ਸਵਾਲ ਕਰਦੇ ਸੀ ਫਿਰ ਉਹਨਾਂ ਨੇ ਪਛਾਣ ਨਹੀਂ ਸਕਿਆ ਵੀ ਗੁਰੂ ਨਾਨਕ ਪਾਰਬ੍ਰਹਮ ਪਰਮੇਸ਼ਰ ਹੈ। ਹਾਂ ਐਸੇ ਹੋਏ ਆ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤੇ ਲੇਕਿਨ ਉਹ ਗੁਰੂ ਨਾਨਕ ਸਾਹਿਬ ਨੂੰ ਪਛਾਣ ਗਏ ਸੀ ਕਿ ਗੁਰੂ ਨਾਨਕ ਜਿਹੜਾ ਹੈ ਉਹ ਪਾਰਬ੍ਰਹਮ ਪਰਮੇਸ਼ਰ ਹੈ। ਜਦੋਂ ਤੁਸੀਂ ਇਸਲਾਮ ਦਾ ਇਤਿਹਾਸ ਪੜੋਗੇ ਤੇ ਉਹਦੇ ਚ ਆਏਗਾ ਕਿ ਅਬਦੁਲ ਰਹਿਮਾਨ ਨੇ ਕਲਮਾ ਬਦਲ ਦਿੱਤਾ ਸੀ, ਉਹਨੇ ਗੁਰੂ ਨਾਨਕ ਸਾਹਿਬ ਨੂੰ ਪਛਾਣ ਕੇ ਲਿਖਿਆ ਸੀ ਲਾ ਇਲਾ ਇਲ ਇਲਾ ਹੋ ਅਬਦੁੱਲਾ ਨਾਨਕ ਵਲੀ ਅੱਲਾ, ਇਹ ਬੋਲ ਅਬਦੁਲ ਰਹਿਮਾਨ ਦੇ ਆ। ਸਿੱਧ ਨਹੀਂ ਪਛਾਣ ਸਕੇ ਸੀ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਇਲਾਹੀ ਬਚਨ ਅੱਗੇ ਨਿਰਉੱਤਰ ਹੋਣ ਤੋਂ ਬਾਅਦ ਇਹ ਸੋਚਿਆ ਸੀ ਵੀ ਇਹਨੂੰ ਅਸੀਂ ਆਪਣਾ ਚੇਲਾ ਬਣਾ ਲਈਏ, ਵੀ ਇਹ ਜਾਣਦਾ ਬਹੁਤ ਕੁਛ ਹੈ, ਸਾਡਾ ਇਹੋ ਜਿਹਾ ਚੇਲਾ ਹੋਏਗਾ ਜਿਹਦੇ ਅੱਗੇ ਕੋਈ ਟਿਕੇਗਾ ਨਹੀਂ। ਇਸ ਗੱਲ ਦੀ ਗਵਾਹੀ
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪੜ੍ਹੀ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਲ, ਐਸਾ ਜੋਗੀ ਕਲੀਮਾਏ ਹਮੜਾ ਪੰਥ ਕਰੇ ਨਿਰਾਲਾ। ਤਾਕਤਾਂ ਜਿਹੜੀਆਂ ਨੇ ਨਾ ਹੈ ਨੇ, ਔਨ ਰਿਕਾਰਡ ਨੈਟ ਦੇ ਉੱਤੇ ਪਈ ਏ, ਸੰਤ ਜਰਨੈਲ ਸਿੰਘ ਦੀ ਲੰਗਰ ਹਾਲ ਦੇ ਉੱਤੇ ਦੀ ਰਿਕਾਰਡਿੰਗ ਏ। ਇੱਕ ਮੋਨਾ ਬੰਦਾ ਹੈ ਔਰ ਉਹਦੇ ਨਾਲ ਇੱਕ ਬੀਬੀ ਏ, ਤੁਸੀਂ ਅੱਜ ਵੀ ਸੁਣ ਸਕਦੇ ਆ ਕਿ ਉਹ ਕਹਿ ਰਿਹਾ ਬੰਦਾ ਕਿ ਇਹ ਬੀਬੀ ਇਹ ਜਾਣਦੀ ਏ ਕਿ ਤੁਹਾਡੇ ਮਨ ਵਿੱਚ ਕੀ ਚੱਲਦਾ ਹੈ, ਤੁਹਾਡੇ ਚੋਂ ਕਿਹੜੇ ਬੰਦੇ ਨੇ ਕੱਲ ਕੀ ਕੀਤਾ ਸੀ ਇਹ ਦੱਸ ਸਕਦੀ ਏ। ਉਹ ਜਦੋਂ ਚਾਰ ਪੰਜ ਮਿੰਟ ਇਹ ਗੱਲਾਂ ਦੱਸਦਾ ਹੈ, ਉਹਦੇ ਚੁੱਪ ਹੋਣ ਦੀ ਦੇਰੀ ਹੁੰਦੀ ਹੈ ਤੇ ਉਹਦੇ ਅਗਲੇ ਪਾਸੇ ਤੁਹਾਨੂੰ ਬੋਲਦਾ ਸੁਣੂਗਾ ਸੰਤ ਜਰਨੈਲ ਸਿੰਘ ਵੀ ਇਹਨੂੰ 13 ਸਾਲ ਹੋ ਗਏ ਇਹ ਕੰਮ ਕਰਦੀ ਨੂੰ, ਇਦੋਂ ਪਹਿਲਾਂ ਨਹੀਂ ਸੀ ਕਰਦੀ। ਮੈਂ ਇਦੋਂ ਅੱਗੇ ਵੀ ਦੱਸ ਸਕਦਾ ਪਰ ਸਾਡੇ ਘਰ ਇਹਨੂੰ ਨਾਟਕ ਚੇਟਕ ਕੀ ਇੱਕ ਕਾਜਾ ਕਹਿੰਦੇ ਆ, ਸਾਡੇ ਘਰ ਇਹ ਮਨਜ਼ੂਰ ਨਹੀਂ ਹੈ। ਔਨ ਨੈਟ ਪਈ ਜੇ ਸਿੱਧਾਂ ਕੋਲੇ ਰਿੱਧੀਆਂ ਸਿੱਧੀਆਂ ਸੀ, ਤਾਕਤਾਂ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਭਰਮਾਉਣ ਵਾਸਤੇ ਜਿਹੜਾ ਉੱਥੇ ਪਾਣੀ ਦਾ ਤਲਾਅ ਸੀ ਆਪਣੀ ਅਧਿਆਤਮਿਕ ਤਾਕਤ ਨਾਲ ਉਹਦੇ ਮੋਤੀ ਹੀਰੇ ਬਣਾ ਦਿੱਤੇ ਹੋਏ ਸੀ। ਔਰ ਉਹਨਾਂ ਦਾ ਮਕਸਦ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਉਸ ਤਲਾਅ ਤੇ ਜਾਣਗੇ ਤੇ ਉਹ ਮੋਤੀ ਹੀਰੇ ਵੇਖ ਕੇ ਭਰਮ ਜਾਣਗੇ, ਉਹ ਇਕੱਠੇ ਖੜਨਗੇ ਤੇ ਅਸੀਂ ਮਜ਼ਾਕ ਉਡਾਵਾਂਗੇ। ਲੇਕਿਨ ਗੁਰੂ ਨਾਨਕ ਸਾਹਿਬ ਜਾਨੀ ਜਾਨ ਪੁਰਖ, ਇਸ ਗੱਲ ਨੂੰ ਭਾਈ ਗੁਰਦਾਸ ਸਿੰਘ ਬਾਬਾ ਜਾਨੀ ਜਾਨ ਪੁਰਖ ਕੱਢਿਆ ਲੋਟਾ ਜਹਾਂ ਛਪਾਈ। ਲੇਕਿਨ ਗੁਰੂ ਨਾਨਕ ਸਾਹਿਬ ਕੋਲ ਬਰਦਾਸ਼ਤਾ ਮਾਤਾ ਬਹੁਤ ਤਕੜਾ ਸੀਗਾ, ਉਹਨਾਂ ਨੇ ਉੱਥੇ ਨਹੀਂ ਕਿਹਾ ਵੀ ਇਹ ਲੋਟਾ ਚੱਕ ਲਓ ਤੁਹਾਡਾ ਉੱਥੇ ਪਾਣੀ ਨਹੀਂ ਹੈਗਾ। ਉਸ ਤਲਾਅ ਤੱਕ ਆਏ ਆ, ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ, ਉਸ ਜਗ ਆ ਕੇ ਵੇਖੇ ਆ ਇੱਥੇ ਹੀਰੇ ਜਵਾਹਰਾਤ ਪਏ ਹੋਏ ਆ। ਫਿਰ ਆਇਆ ਗੁਰੂ ਨਾਨਕ ਜੀ ਪਾਣੀ ਠੌੜ ਨਹੀਂ ਤੇ ਸਤਾਲਾ, ਵੀ ਉੱਥੇ ਲਿਆ ਕੇ ਲੋਟਾ ਖਾਲੀ ਦਿੱਤਾ ਵੀ ਪਾਣੀ ਹੈ ਨਹੀਂ, ਕਹਿੰਦੇ ਉੱਥੇ ਕੁਛ ਹੈ ਸੀ, ਕਹਿੰਦੇ ਹਾਂ ਕੀ ਸੀ, ਕਹਿੰਦੇ ਹੀਰੇ ਜਵਾਹਰਾਤ ਸੀ। ਫਿਰ ਉਹ ਕਹਿੰਦਾ ਮੇਰੇ ਕਿਸੇ ਕੰਮ ਦੇ ਨਹੀਂ ਹੈਗੇ, ਸਤਿਗੁਰ ਪੁਰਖ ਅਗਮ ਸਤਿਗੁਰ ਅਗਮ ਅਗਾਧ ਪੁਰਖ ਕੌਣ ਝੱਲੇ ਗੁਰੂ ਦੀ ਝਾਲਾ। ਗੁਰੂ ਦੀ ਝਾਲ ਜਿਹੜੀ ਹੈ ਕੋਈ ਨਹੀਂ ਚੱਲ ਸਕਦਾ ਸੀਗਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਨਾ ਕਲਯੁਗ ਨਾਨਕ ਨਾਮ ਸੁਖਲ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਆਖ ਸੱਜਣੋ ਗੁਰੂ ਕਿਰਪਾ ਕਰੇ ਤੇ ਤੁਹਾਨੂੰ ਇਹੋ ਜਿਹਾ ਗੁਰਾ ਇੱਕ ਦੇਹ ਬੁਝਾਈ ਵੀ ਗੁਰੂ ਕੇਵਲ ਇਸ ਗੱਲ ਦਾ ਦਾਤਾ ਨਹੀਂ ਹੈਗਾ ਵੀ ਤੈਨੂੰ ਖਾਣ ਨੂੰ ਦਿੱਤਾ। ਗੁਰੂ ਦੀਆਂ ਦਾਤਾਂ ਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਗੁਰੂ ਕਿੰਨੀਆਂ ਕੁ ਦਾਤਾਂ ਦੇਣ ਵਾਲਾ ਹੈ। ਭਾਈ ਗੁਰਦਾਸ ਜੀ ਤੇ ਇਹ ਵੀ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਤੁਹਾਨੂੰ ਮਾਨ ਸਰੋਵਰ ਦੇ ਉੱਤੇ ਪਹੁੰਚਾ ਸਕਦੇ ਆ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਬਿਨਾਂ ਕੋਈ ਮਾਨ ਸਰੋਵਰ ਤੇ ਨਹੀਂ ਪਹੁੰਚ ਸਕਦਾ। ਜਿਹੜੀ ਉਹ ਪਹਾੜਾਂ ਵਿੱਚ ਝੀਲ ਏ ਉਹਨੂੰ ਨਾ ਮਾਨ ਸਰੋਵਰ ਦਿੱਤਾ, ਉਹ ਹਕੀਕਤ ਵਿੱਚ ਮਾਨ ਸਰੋਵਰ ਨਹੀਂ ਹੈਗਾ। ਜਿਹੜਾ ਹਕੀਕਤ ਵਿੱਚ ਮਾਨ ਸਰੋਵਰ ਏ, ਭਵਜਲ ਅੰਦਰ ਮਾਨਸਰ ਸੱਤ ਸਮੁੰਦੀ ਗਹਿਰ ਗੰਭੀਰਾ, ਸੱਤ ਸਮੁੰਦਰ ਉਹਨੇ ਵੀ ਡੂੰਘੇ ਨਹੀਂ ਹੈਗੇ ਜਿੰਨਾ ਮਾਨ ਸਰੋਵਰ ਡੂੰਘਾ। ਹੋਰ ਕੋਈ ਨਾ ਅੱਪੜੇ ਹੰਸ ਚੁਗੰਦੇ ਮੋਤੀ ਹੀਰਾ, ਉੱਥੇ ਕੋਈ ਨਹੀਂ ਪਹੁੰਚਦਾ ਹੰਸ ਦਾ ਕਿ ਆਤਮਾ ਨਿਰਮਲ ਹੋ ਗਈ ਗੁਰੂ ਕੋਲੇ ਆ ਕੇ ਉਹ ਆਤਮਾ ਉੱਥੇ ਪਹੁੰਚੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਆਖਿਆ ਵੀ ਜਿਵੇਂ ਥਾਵਾਂ ਨੇ ਤੁਸੀਂ ਕਹਿੰਦੇ ਨਾ ਵੀ ਇੱਥੇ ਇਸ਼ਨਾਨ ਕਰ ਲਓ, ਇਹ
ਬੇਫਾਇਦਾ ਨੇ, ਇਸ ਵਾਸਤੇ ਵਾਹਿਗੁਰੂ ਨੂੰ ਪਾਉਂਦੇ ਨਹੀਂ ਹੈਗੇ। ਇਹਨਾਂ ਤੇ ਮੈਂ ਤਾਂ ਜਾਵਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਤੀਰਥ ਨਾਵਾ ਜੇਤ ਸੁਭਾਵਾ ਵਿਣ ਭਾਣੇ ਕੇ ਨਹਾਏ ਕਰੀ। ਜਦੋਂ ਉਹਦੇ ਹੁਕਮ ਚ ਹੀ ਨਹੀਂ ਹੈਗਾ, ਉਸ ਨਾਤੇ ਨੇ ਕਿਸੇ ਕੰਮ ਨਹੀਂ ਆਉਣਾ ਹੈਗਾ, ਫਿਰ ਮੈਂ ਉਹਨਾਂ ਤੀਰਥਾਂ ਦੇ ਉੱਤੇ ਕਿਉਂ ਇਸ਼ਨਾਨ ਕਰਾਂ। ਯਾਦ ਰੱਖਿਓ, ਉਹਨਾਂ ਨੂੰ ਨਾਂ ਤੀਰਥ ਦਿੱਤਾ ਹੈ, ਉਹ ਤੀਰਥ ਹੈ ਨਹੀਂ ਗੇ। ਕੁਛ ਵਿਚਾਰਾਂ ਸਤਿਗੁਰ ਦੀ ਅਲਾਹੀ ਬਾਣੀ ਚ ਆਈਆਂ, ਉਹਦਾ ਮਤਲਬ ਇਹ ਨਹੀਂ ਕਿ ਗੁਰੂ ਨੇ ਉਸ ਗੱਲ ਨੂੰ ਮੰਨ ਲਈ ਹੈ। ਭਾਈ ਗੁਰਦਾਸ ਜੀ ਨੇ ਲਿਖੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਭਾਈ ਗੁਰਦਾਸ ਜੀ ਨੇ ਉਸ ਗੱਲ ਨੂੰ ਮੰਨ ਲਿਆ। ਇਹ ਮੰਨਿਆ ਗਿਆ ਉਸ ਵਾਹਿਗੁਰੂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਏ, ਤੇ ਕਹਿਣ ਚ ਉਹਨੇ ਆਪਣੇ ਕੌਤਕ ਦੇ ਰਾਹੀਂ ਆਪਣੀ ਕਿਰਪਾ ਦੇ ਨਾਲ ਉਹਨੇ ਪਹਾੜ ਸਾਜ ਦਿੱਤੇ ਆ, ਸਮੁੰਦਰ ਵਿੱਚੋਂ ਭਾਫ ਬਣਾ ਕੇ ਬਰਫ਼ ਬਣਾ ਤੀ ਪਹਾੜਾਂ ਦੇ ਉੱਤੇ, ਪਾਣੀ ਉਹ ਜੰਮੀ ਜਾ ਰਿਹਾ ਹੈ। ਜੰਗਲਾਂ ਚ ਰਹਿਣ ਵਾਲਿਆਂ ਰਿਸ਼ੀਆਂ ਮੁਨੀਆਂ ਨੇ ਉਹਨੂੰ ਨਾਂ ਦਿੱਤਾ ਵੀ ਇਹ ਵਿਸ਼ਨੂੰ ਦੇ ਚਰਨਾਂ ਦਾ ਪਾਣੀ ਹੈ, ਗੰਗਾ ਨੂੰ ਇਹ ਤਰਤ। ਤੇ ਇਹ ਬਰਮਾ ਦੇ ਕਰਮੰਡਲ ਤੇ ਸ਼ਿਵਜੀ ਦੀਆਂ ਲੱਟਾਂ ਵਿੱਚੋਂ ਹੋ ਕੇ ਇਸ ਧਰਤੀ ਤੇ ਆਈ ਏ। ਲੇਕਿਨ ਉਹ ਦਿੱਤਾ ਕੀ ਏ ਵੀ ਜਿਹੜਾ ਇਹਦੇ ਚ ਇਸ਼ਨਾਨ ਕਰੇਗਾ ਉਹਦਾ ਇੱਕ ਪਾਪ ਕੱਟਿਆ ਜਾਏਗਾ। ਇਹ ਉਹਨਾਂ ਦੀਆਂ ਪੋਥੀਆਂ ਕਹਿੰਦੀਆਂ। ਔਰ ਕਹਿੰਦੇ ਆ ਕਿ ਦਸਵੀਂ ਵਾਲੇ ਦਿਨ ਆਈਏ, ਅਸੀਂ ਵੀ ਕਈ ਵਾਰੀ ਅਣਜਾਣਪਣ ਚ ਇਹ ਪੁੱਛਦੇ ਉਹਨੂੰ ਦਸਵੀਂ ਕਿੱਦਾਂ ਨੇ, ਕਿ ਦਸਵੀਂ ਵਾਲੇ ਦਿਨ ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇਗਾ ਉਹ ਇਹ 10 ਪਾਪ ਕੱਟੇ ਜਾਣਗੇ। ਹੁਣ ਬੜੀ ਵਿਚਾਰਨ ਦੀ ਲੋੜ ਏ ਕਿ ਪਹਿਲਾਂ ਤਾਂ ਇੰਨਾ ਸਮਾਂ ਹੋਵੇ ਵੀ ਉਸ ਤੀਰਥ ਤੇ ਜਾ ਕੇ ਬੈਠੇ, ਫਿਰ ਉਹ ਇਸ਼ਨਾਨ ਕਰੇ। ਪਰ ਸਿੱਖ ਨੂੰ ਇਹ ਆਖਿਆ ਸਿੱਖਾ ਵੀ ਤੂੰ ਆਪਣੇ ਗੁਰੂ ਨੂੰ ਸਿਜਦਾ ਕਰੇ। ਇੱਕ ਦੂਜਾ ਆਖਿਆ ਕਿ ਤੈਨੂੰ ਸਤਿਗੁਰ ਦੇ ਦਰਬਾਰ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਹੋ ਜਾਣ, ਦਰਸ਼ਨ ਕਰੇ ਆ ਕੇ ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟ ਸੰਗ ਇਹੋ ਭਵਜਲ ਉਤਾਰੇ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੁਣ ਉਹ ਤੀਰਥਾਂ ਵਿੱਚ ਸਭ ਤੋਂ ਵੱਡਾ ਤੀਰਥ ਜਿਹੜਾ ਹੈ ਨਾ ਉਹ ਗੰਗਾ ਮੰਨਿਆ ਗਿਆ, ਬਾਕੀ ਸਾਰੀਆਂ ਉਹ ਤੋਂ ਛੋਟੀਆਂ ਮੰਨੀ ਗਈਆਂ। ਬਾਕੀਆਂ ਦਾ ਮਹਾਤਮ ਉਹਨਾਂ ਦੀਆਂ ਪੋਥੀਆਂ ਦੇ ਵਿੱਚ ਛੋਟਾ ਲਿਖਿਆ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਰਸਰੀ ਸੁਰਸਤੀ ਜਮਨਾ ਗੋਦਾਵਰੀ ਗਿਆ ਪ੍ਰਾਗ ਸੇਤਪੁਰ ਖੇਤ ਮਾਨ ਸਰ ਹੈ। ਉਹ ਚਾਰ ਨਦੀਆਂ ਜਿਹੜੀਆਂ ਉਹਨਾਂ ਨਦੀਆਂ ਕੀਤੀਆਂ ਨੇ ਵੀ ਸੁਰਸਰੀ ਗੰਗਾ, ਸੁਰਸਤੀ ਜਮਨਾ ਤੇ ਗੋਦਾਵਰੀ, ਵੀ ਇਹ ਚਾਰ ਨਦੀਆਂ ਨੇ, ਤੂੰ ਇਹਨਾਂ ਚ ਇਸ਼ਨਾਨ ਕਰੇ। ਇੰਨਾ ਸਮਾਂ ਹੋਵੇ ਤੇ ਜੇ ਮੰਨ ਵੀ ਲਵੇ, ਹਾਲਾਂਕਿ ਹੈ ਨਹੀਂ, ਇੱਕ ਇੱਕ ਪਾਪ ਕੱਟਿਆ ਗਿਆ। ਗਿਆ ਦਾ ਤੀਰਥ, ਉਸ ਤੀਰਥ ਤੇ ਵੀ ਲੋਕ ਜਾਂਦੇ ਸੀ, ਆਪਣੇ ਪਿੱਤਰਾਂ ਨੂੰ ਦੀਵਾ ਤਾਰਦੇ ਸੀ। ਪੰਡਿਤ ਅਣਜਾਣ ਸੀ, ਗੁਰੂ ਨਾਨਕ ਸਾਹਿਬ ਗਏ ਉੱਥੇ, ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਤੁਸੀਂ ਵੀ ਇੱਕ ਦੀਵਾ ਤਾਰੋ ਤੁਹਾਡੇ ਪਿੱਤਰਾਂ ਨੂੰ ਚਾਨਣ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉੱਥੇ ਵਿਚਾਰਨ ਕੀਤਾ ਸੀ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਕਰ ਸੋਖਿਆ ਚੁਕਾ ਜਮ ਸਿਓ ਮੇਲ। ਗੁਰੂ ਨਾਨਕ ਸਾਹਿਬ ਲੋਕਾਂ ਮੱਤ ਕੋ ਫੱਕੜ ਪਾ, ਮੈਂ ਨਾਮ ਦਾ ਦੀਵਾ ਜਗਾਇਆ, ਜਿਵੇਂ ਦੀਵੇ ਦੀ ਬੱਤੀ ਤੇਲ ਨੂੰ ਖਤਮ ਕਰਦੀ ਏ, ਮੈਂ ਨਾਮ ਜਪਦਾ ਸਾਰੇ ਪਾਪ ਹੀ ਖਤਮ ਕਰ ਦਿੰਦੀ। ਪ੍ਰਾਗਰਾਜ ਜਿਹਨੂੰ ਅੱਜ ਅਲਾਹਾਬਾਦ ਕਹਿੰਦੇ ਆ, ਚਾਰ ਥਾਵਾਂ ਤੇ ਕੁੰਭ ਦਾ ਮੇਲਾ ਲੱਗਦਾ। ਉਹਦਾ ਕਾਰਨ ਏ ਵੀ ਅਸੀਂ ਉਹ ਮਤ ਕਹਿੰਦਾ ਹੈ ਕਿ ਦੇਵਤਿਆਂ ਤੇ ਦੈਤਾਂ ਨੇ ਸਮੁੰਦਰ ਰਿੜਕਿਆ, ਉਹਦੇ ਵਿੱਚ 14 ਰਤਨ ਨਿਕਲੇ, ਇੱਕ ਘੜਾ ਅੰਮ੍ਰਿਤਾ ਨਿਕਲਿਆ। ਜਦੋਂ ਇੰਦਰ ਦੇ ਭਰਾ ਫਨਿੰਦਰ ਤੇ ਮਨਿੰਦਰ ਲੈ ਕੇ ਚੱਲੇ ਸੀ,
ਉਦੋਂ ਦੈਂਤਾਂ ਦੇ ਗੁਰੂ ਨੇ ਰਾਹੂ ਕੇਤੂ ਨੂੰ ਕਹਿਤਾ ਵੀ ਇਕਾਮਦੀ ਜੀ ਇਹ ਲੈ ਚੱਲੇ ਆ। ਉਸ ਲੜਾਈ ਦੇ ਵਿੱਚ ਉਹ ਚਾਰ ਥਾਂ ਡੁੱਲਿਆ। ਹੁਣ ਉਹਨੂੰ ਲੱਭਣ ਵਾਸਤੇ ਉਹਨਾਂ ਚੌਂ ਥਾਵਾਂ ਦੇ ਉੱਤੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਤੇ ਕਿਸੇ ਨੂੰ ਅਜੇ ਤੱਕ ਅੰਮ੍ਰਿਤ ਮਿਲਿਆ ਨਹੀਂ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਆਪਾਂ ਰੋਜ਼ ਨਿਤਨੇਮ ਚ ਪੜ੍ਹਦੇ ਹਾਂ, ਸੋਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਤੇ ਹੁਣ ਕਈ ਸਾਡੇ ਵੀ ਕੁੰਭ ਨਹਾਉਣ ਤੁਰ ਜਾਂਦੇ ਆ, ਉਹ ਮਸਾਲਾਂ ਦਿੰਦੇ ਨੇ ਵੱਡਿਆਂ ਦੀਆਂ, ਪਰ ਵੱਡਿਆਂ ਦੀ ਰਿਕਾਰਡਿੰਗ ਸੁਣਿਓ, ਫਿਰ ਤੇ ਗੁਰੂ ਨਾਨਕ ਸਾਹਿਬ ਵੀ ਗਏ ਆ, ਲੇਕਿਨ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਸਿੱਖਿਆ ਕੀ ਦਿੱਤੀ ਹੈ ਕਿ ਇਹ ਫੋਕਟ ਕਰਮ ਕਾਂਡ ਨੇ। ਜਦਕਿ ਸਿੱਖ ਜਿਹੜਾ ਹੈ ਉਹਨੂੰ ਭੁੱਲ ਕੇ ਵੀ ਉਹ ਕਰਮ ਕਾਂਡ ਵਿੱਚ ਨਹੀਂ ਪੈਣਾ ਚਾਹੀਦਾ ਹੈਗਾ। ਤੇ ਜਿੱਦਣ ਸਿੱਖ ਉਸ ਕਰਮ ਕਾਂਡ, ਉਧਰ ਉਹ ਸਿੱਖ ਵੀ ਨਹੀਂ ਰਿਹਾ ਜਦੋਂ ਸਿੱਖ ਕੁੰਭ ਨਹਾਉਣ ਲੱਗ ਪਿਆ। ਤੇ ਫਿਰ ਉੱਥੇ ਹੈ ਵੀ ਉੱਥੇ ਆਪਣੀ ਆਤਮ ਹੱਤਿਆ ਕਰੋ, ਪ੍ਰਾਗਰਾਗ ਜਾਓ, ਇਸ਼ਨਾਨ ਖਾਓ, ਉੱਥੋਂ ਰੱਥ ਨਿਕਲਦਾ, ਰੱਥ ਦੇ ਪਹੀਏ ਥੱਲੇ ਆਪਣਾ ਸਿਰ ਦਿਓ ਤੇ ਤੁਹਾਨੂੰ ਮੁਕਤੀ ਮਿਲੇਗੀ। ਕੁਰਖੇਤ ਮਾਨ ਸਰ ਹੈ, ਕੁਰਖੇਤਰ ਹਿੰਦੁਸਤਾਨ ਦੀ ਸਰਕਾਰ ਨੂੰ ਪਵਿੱਤਰ ਸ਼ਹਿਰ ਦਾ ਖਿਤਾਬ ਦਿੱਤਾ ਹੋਇਆ ਹੈ। ਪਿੱਛੇ ਇੱਕ ਸਿੱਖ ਵਿਰੋਧੀ ਸੀ, ਅੱਜ ਤੋਂ ਸਾਲ ਪਹਿਲਾਂ ਮੇਰੇ ਨਾਲ ਇਹ ਵਿਚਾਰ ਹੋਈ, ਮੈਨੂੰ ਕਹਿੰਦਾ ਜੀ ਏਡਾ ਜ਼ੋਰ ਸਰਕਾਰ ਦਾ ਹੈ, ਅੱਜ ਕੋਈ ਅੱਗ ਬਾਲ ਕੇ ਦਿਖਾਵੇ ਉਦੋਂ ਦੀ ਬੰਦ ਕੀਤੀ ਹੋਈ ਹੈ। ਮੈਂ ਹੈ ਵੀ ਕੋਈ ਵੀ ਉੱਥੇ ਅੱਗ ਨਹੀਂ ਬਾਲ ਸਕਦਾ ਪਿਆ, ਕਿਉਂ ਯਾਦ ਰੱਖੀ ਉਸ ਕੁਰਕਸ਼ੇਤਰ ਦੇ ਮੇਲੇ ਤੇ ਗੁਰੂ ਨਾਨਕ ਸਾਹਿਬ ਨੇ ਅੱਗ ਬਾਲੀ ਸੀ। ਅਸੀਂ ਇੱਕ ਪਾਸੇ ਨੂੰ ਹੋ ਜਾਂਦੇ, ਜਿੱਦੀ ਹੋ ਜਾਂਦੇ ਹਾਂ ਵੀ ਜੇ ਮੇਰਾ ਉਹ ਵਿਸ਼ਾ ਨਹੀਂ ਹੈਗਾ ਜਿਹੜਾ ਮਾਸ ਖਾਣ ਵਾਲਾ ਹੈ ਨਾ, ਉਹ ਉਸ ਸ਼ਬਦ ਦੇ ਅਰਥ ਉਸ ਪਾਸੇ ਨੂੰ ਖਿੱਚ ਕੇ ਕਰਦਾ ਹੈ, ਜਦਕਿ ਉਸ ਸ਼ਬਦ ਦੇ ਵਿੱਚ ਇੱਕ ਵੀ ਪੰਕਤੀ ਜਿਹੜੀ ਹੈ ਉਹ ਮਾਸ ਖਾਣ ਵਾਸਤੇ ਨਹੀਂ ਹੈਗੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉੱਥੇ ਅੱਗ ਬਾਲ ਕੇ ਉੱਤੇ ਇਸ ਵਾਸਤੇ ਬਾਲੀ ਸੀ ਵੀ ਇਸ ਪੰਡਿਤ ਨੇ ਮਨਾ ਕੀਤਾ ਅੱਗ ਨਹੀਂ ਬਾਲਣੀ, ਰਾਹੂ ਕੇਤੂ ਨੂੰ ਸੂਰਜ ਅੱਗ ਬਾਲਾਂਗੇ ਇਹ ਆਉਣਗੇ ਤੇ ਮੈਂ ਵਿਚਾਰ ਕਰਾਂਗਾ। ਇਹ ਸੱਚ ਹੈ ਕਿ ਅੱਜ ਵੀ ਉੱਥੇ ਕਿਸੇ ਕੋਲ ਕੋਈ ਤਾਕਤ ਨਹੀਂ ਅੱਗ ਬਾਲ ਦੇਵੇ, ਤੇ ਇਹ ਵੀ ਸੱਚ ਹੈ ਗੁਰੂ ਨਾਨਕ ਦੀ ਬਾਲੀ ਹੋਈ ਅੱਜ ਵੀ ਸੂਰਜ ਗ੍ਰਹਿਣ ਵੇਲੇ ਤੇ ਗੋਦਰਾ ਮੰਜੀ ਸਾਹਿਬ ਵਿੱਚ ਤਿੰਨਾਂ ਚੌਂ ਗੋਦਰਾਂ ਚ ਬਲਦੀ ਹੈ। ਜਿਹੜੇ ਕਿਸੇ ਕੋਲ ਤਾਕਤ ਨਹੀਂ, ਕਿਸੇ ਕੋਲ ਇਹ ਵੀ ਤਾਕਤ ਹੈ ਨਹੀਂ ਕਿ ਗੁਰੂ ਕੇ ਲੰਗਰ ਚ ਆ ਕੇ ਕਹਿ ਦੇਣ ਵੀ ਅੱਗ ਬੁਝਾ ਦਿਓ, ਸੂਰਜ ਗ੍ਰਹਿਣ ਦਾ ਮਹਲਾ ਹੋਵੇ ਤੇ ਅੱਗ ਅੱਜ ਵੀ ਗੁਰੂ ਨਾਨਕ ਦੀ ਬਾਲੀ ਹੋਈ ਬਲਦੀ ਹੈ, ਕਿਉਂਕਿ ਉਹ ਗੁਰੂ ਨਾਨਕ ਨੇ ਬਾਲੀ ਹੈ ਵੀ ਤੁਹਾਡੇ ਲੰਗਰ ਮਾਤਿਆ। ਇਹ ਲੜਾਈ ਪਹਿਲਾਂ ਪ੍ਰਾਗਰਾਜ ਹੋਣੀ ਸੀ, ਲੇਕਿਨ ਪ੍ਰਾਗਰਾਜ ਨੂੰ ਪਵਿੱਤਰ ਮੰਨ ਕੇ ਇਸ ਧਰਤੀ ਨੂੰ ਨਿਰਦਈ ਮੰਨਿਆ ਤੇ ਇਹਨੂੰ ਵੀ ਮਾਨ ਸਰੋਵਰ ਦਾ ਖਿਤਾਬ ਦਿੱਤਾ ਹੈ ਫੋਕਟ ਨੇ। ਤੇ ਭਾਈ ਗੁਰਦਾਸ ਜੀ ਨੇ ਤਿੰਨ ਇਹ ਤੇ ਚਾਰ ਉਹ ਸੱਤ ਗਿਣੇ। ਦੂਜੀ ਪੰਕਤੀ ਉਹਨਾਂ ਤੀਰਥਾਂ ਨੂੰ ਕਾਂਸੀ ਕਾਤੀ ਦੁਆਰਾਵਤੀ ਮਾਇਆ ਮਥਰਾ ਅਯੁੱਧਿਆ ਗੋਮਤੀ ਅਵੰਤ ਕਾ ਕਿਦਾਰਾ ਹਿਮ ਧਾਰ ਹੈ। ਨਗਰੀਆਂ ਮੰਨੀਆਂ ਵੀ ਤੁਸੀਂ ਜੋ ਮਰਜ਼ੀ ਪਾਪ ਕਰੋ ਤੁਸੀਂ ਕਾਂਸੀ ਬਚੋ। ਜਿਹੜੇ ਨਿਰਪੱਖ ਵਿਦਵਾਨ ਨੇ ਇਹ ਨਹੀਂ ਕਿ ਸਿੱਖੀ ਦੇ ਵਿੱਚ, ਸਿੱਖੀ ਤੋਂ ਬਾਅਦ ਵੀ ਉਹਨਾਂ ਤੁਲਸੀਦਾਸ ਨੂੰ ਕਿਤੇ ਵੀ ਸਹੀ ਕਰਾਰ ਨਹੀਂ ਦਿੱਤਾ। ਤੁਲਸੀਦਾਸ ਦੇ ਵੇਲੇ ਅੱਤ ਦਾ ਜ਼ੁਲਮ ਹੋ ਰਿਹਾ ਸੀ, ਤੁਲਸੀਦਾਸ ਕੋਲੋਂ ਇੱਕ ਲਫ਼ਜ਼ ਵੀ ਨਹੀਂ ਲਿਖਿਆ ਗਿਆ ਉਸ ਜ਼ੁਲਮ ਦੇ ਖਿਲਾਫ਼, ਜਦਕਿ ਉਹਨੇ ਰਾਮ ਚੰਦਰ ਦੀ ਏਡੀ ਵੱਡੀ ਕਹਾਣੀ ਲਿਖ ਕੇ ਰੱਖ ਦਿੱਤੀ। ਤੇ ਤੁਲਸੀਦਾਸ ਵੀ ਉਹ ਧਿਆਨ ਦਿਓ ਜੇ ਭਾਰਤ ਦੀ ਗੁਲਾਮੀ ਦੇ 8 ਕਾਰਨ ਹਿੰਦੁਸਤਾਨੀਆਂ ਦੇ ਆ, ਉਹਦੇ ਚ ਇੱਕ ਮੁੱਖ ਕਾਰਨ ਕਾਂਸੀ ਹੈ। ਕਾਂਸੀ ਨੇ ਪਤਾ ਨਹੀਂ ਕਿੱਡੇ ਕਿੱਡੇ ਸੂਰਮਿਆਂ ਦੇ ਕਤਲ ਕਰ ਦਿੱਤੇ ਤੇ ਕਿੰਨੀਆਂ ਸਤੀਆਂ ਦੇ ਸੱਤ ਜਿਹੜੇ ਆ ਉਹ ਭੰਗ ਕਰਨ ਵਾਲੀ। ਲੇਕਿਨ ਤੁਲਸੀਦਾਸ ਵੀ ਕਹਿੰਦਾ ਗਿਆਨ ਖਾਣ ਅਗਹਾਣ ਕਰੇ
ਜਹਾਂ ਬਸੇ ਸੰਭ ਭਗਵਾਨ ਸੋ ਕਾਂਸੀ ਸੇਵਤ ਕਸਨਾ। ਉਹ ਵੀ ਕਹਿੰਦਾ ਹੈ ਗਿਆਨ ਦੀ ਖਾਣ ਇਹ ਪਾਪਾਂ ਦੀ ਨਾਸ਼ ਕਰਨ ਵਾਲੀ ਹੈ। ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਵੱਡੀ ਤੇਰੀ ਕਾਂਸੀ ਹੈ, ਮੈਂ ਆਪਾਂ ਇੰਨਾ ਹੀ ਬਿਆਨ ਕਰੀਏ ਵੀ ਇਹਨਾਂ ਚਾਰਾਂ ਹੀ ਜਾ ਕੇ ਤੂੰ ਵਾਸਾ ਕਰ ਲੈ। ਕੇਦਾਰਨਾਥ ਹਿਮਾਲਿਆ ਪਰਬਤ ਜਿੱਥੇ ਪਾਂਡਵਾਂ ਨੇ ਆਤਮ ਹੱਤਿਆ ਕੀਤੀਆਂ, ਬਰਫ ਦੇ ਪਏ ਗਸੀਰ ਗਾਲੇ, ਉੱਥੇ ਜਾ ਕੇ ਤੂੰ ਆਤਮ ਹੱਤਿਆ ਵੀ ਕਰ ਲਵੇ। ਸਿੱਖੀ ਇਹ ਕਹਿੰਦੀ ਕਿ ਆਤਮ ਘਾਤੀ ਹੈ ਜਗਤ ਕਸਾਈ, ਵੀ ਜਿਹੜੇ ਤੈਨੂੰ ਸਵਾਸ ਮਿਲੇ ਨਾ ਇਹਨੂੰ ਵਧਾਉਣ ਦੀ ਚਾਹਨਾ ਰੱਖ ਤੇ ਨਾ ਇਹਨੂੰ ਘਟਾਉਣ ਦੀ ਚਾਹਨਾ ਰੱਖ, ਉਹਦੇ ਹੁਕਮ ਦੇ ਵਿੱਚ ਚੱਲ। ਨਰਬਦਾ ਬਿਵਦ ਬਨ ਦੇਵ ਸਥਲ ਨੀਲ ਮੰਦਰਾ ਚੱਲ ਸਮੇਰ ਗਿਰਵਰ ਹੈ। ਨਰਬਦਾ ਇੱਕ ਦੇਵੀ ਹੋਈ ਹੈ, ਔਰ ਦੇਵੀ ਕਿਹੋ ਜਿਹੀ ਹੋਏਗੀ ਕਿ ਜਿਹਦੀ ਅੱਜ ਪੂਜਾ ਕੀਤੀ ਜਾਂਦੀ ਹੈ, ਹਰ ਸਾਲ ਇੱਕ ਘਰ ਦੇ ਵਿੱਚੋਂ ਇੱਕ ਬੱਚੇ ਦੀ ਬਲੀ ਮੰਗਦੀ ਸੀ ਵੀ ਇੱਕ ਬੱਚੇ ਦੀ ਮੈਨੂੰ ਬਲੀ ਚਾਹੀਦੀ ਹੈ। ਹੁਣ ਵਾਰੀ ਸਰ ਹੁੰਦਾ ਸੀ, ਵਾਰੀ ਆ ਗਈ, ਮੁਖੀ ਦੀ, ਸਰਪੰਚ ਦੀ ਕਹਿ ਲਓ, ਰਾਜੇ ਦੀ ਕਹਿ ਲਓ, ਉਹਦਾ ਪੁੱਤਰ ਇੱਕੋ ਸੀ। ਉਹ ਸੋਚੀ ਪੈ ਗਿਆ ਵੀ ਕੀ ਬਣੇਗਾ। ਉਹਨੇ ਪੰਡਤਾਂ ਨੂੰ ਪੁੱਛਿਆ ਕੋਈ ਉਪਾਅ ਹੈਗਾ, ਕਹਿੰਦੇ ਹੈਗਾ, ਕਹਿੰਦਾ ਕੀ, ਕਹਿੰਦੇ ਨਾਰੀਅਲ ਜਿਹਦੇ ਅੱਖਾਂ ਬਣੀਆਂ ਨੱਕ ਬਣੀਆਂ ਕੰਮ ਨਿਬੜ ਗਿਆ। ਹੁਣ ਉੱਥੇ ਨਾਰੀਅਲ ਦੀਆਂ ਬਲੀਆਂ ਹੀ ਹੁੰਦੀਆਂ ਨੇ, ਤੇ ਸਾਡੇ ਸਿੱਖ ਵੀ ਭੜਕੜ ਕਈ ਨਰਮਦਾ ਚ ਜਾ ਕੇ ਇਸ਼ਨਾਨ ਕਰਦੇ ਆ। ਬਿਵਦ ਬਨ ਬਚਪਨ, ਗ੍ਰਸਤ, ਬਾਣਪ੍ਰਸਥ, ਸੰਨਿਆਸੀ ਵੀ 50 ਸਾਲ ਤੋਂ ਬਾਅਦ ਆਪਣਾ ਘਰ ਛੱਡ ਕੇ ਚਲਾ ਜਾ, ਤੇ ਜਿਹੜੇ ਘਰ ਛੱਡ ਕੇ ਗਏ ਨੇ ਉਹਨਾਂ ਤੀਰਥਾਂ ਦੇ ਉੱਤੇ ਉਹ ਰੋਏ ਆ, ਅਜੈਸ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਖਜਾਏ। ਤੇ ਹੋਇਆ ਕੀ ਏ, ਰਮਾਇਣ ਦਾ ਸਲੋਕ ਏ, ਇੰਦਰਮਤੀ ਹਿਤ ਅੱਜ ਗ੍ਰਹਿ ਤਜ ਲਿਆ ਜੋਗ, ਤਿੰਨ ਰੁਗਬਰ ਤਨ ਕੋ ਤਜਾ ਸੀ ਜਾਨਕੀ ਵਜੋਗ। ਆਪਣੇ ਸਮੇਂ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ, ਦਾਦਾ ਵੀ ਆਤਮ ਹੱਤਿਆ ਕਰਦਾ ਹੈ, ਪਿਓ ਵੀ ਆਤਮ ਹੱਤਿਆ ਕਰਦਾ ਹੈ, ਤੇ ਸ੍ਰੀ ਰਾਮ ਚੰਦਰ ਜੀ ਨੇ ਵੀ ਆਤਮ ਹੱਤਿਆ ਕੀਤੀ ਸੂਰਿਆ ਨਦੀ ਦੇ ਵਿੱਚ। ਤੇ ਤੂੰ ਉੱਥੇ ਜਾ ਕੇ ਆਪਣੀ ਆਤਮ ਹੱਤਿਆ ਵੀ ਕਰ ਲੈ ਤੇ ਜੰਗਲਾਂ ਚ ਵਾਸਾ ਕਰ ਲੈ। ਪਰ ਤੀਰਥ ਅਰਥ, ਤੀਰਥ ਦਾ ਅਰਥ ਕੀ ਹੈ, ਤੀਰਥ ਕੀ ਹੈ, ਤਾਂ ਸਤਿਗੁਰੂ ਵੀ ਮੈਂ ਇਹਨਾਂ ਤੀਰਥਾਂ ਤੇ ਨਹਾਉਣ ਨੂੰ ਨਹੀਂ ਕਹਿੰਦਾ, ਮੇਰਾ ਵਾਹਿਗੁਰੂ ਨਹੀਂ ਮੰਨਦਾ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ ਕਿ ਆ ਸਿੱਖਾ ਹੋਇਆ ਤੀਰਥ, ਮੈਂ ਤੁਹਾਨੂੰ ਨਾਮ ਦੇ ਕੇ ਜਾ ਰਿਹਾ। ਤੀਰਥ ਅਰਥ ਸਤ ਸੰਤੋਖ ਦਇਆ ਧਰਮ, ਸ੍ਰੀ ਗੁਰੂ ਚਰਨ ਰਜ ਤੁਲ ਨਾ ਸਗਰ ਹੈ। ਜਿਹੜੀ ਗੁਰੂ ਚਰਨਾਂ ਹੀ ਧੂੜੀ ਹੈ, ਗੁਰੂ ਕੇ ਚਰਨ ਗੁਰੂ ਕੇ ਸ਼ਬਦ ਨੇ, ਜੇ ਸ਼ਬਦ ਦੀ ਧੂੜੀ ਆਪਣੇ ਮਸਤਕ ਤੇ ਲਾਉਣੀ, ਆਪਣੇ ਹਿਰਦੇ ਤੇ ਲਾਉਣੀ ਹੈ, ਇਹ ਸਾਰੇ ਕਰਮ ਕਾਂਡ ਉਹਦੇ ਪਾਸ ਨੂੰ ਵੀ ਨਹੀਂ ਪੁੱਜਦੇ। ਜਦੋਂ ਇਹ ਉਦੋਂ ਹੁਕਮ ਚ ਨਹੀਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਦਾ ਮੈਂ ਨਹੀਂ ਜਾ ਸਕਦਾ, ਇਹ ਤੇ ਉਸ ਵਾਹਿਗੁਰੂ ਦੀ ਹੁਕਮ ਦੂਲੀ ਹੈ, ਤੇ ਫੋਕਟ ਸਮਾਂ ਗਵਾਉਣਾ ਤੇ ਮੈਂ ਸਮਾਂ ਨਹੀਂ ਗਵਾਉਣਾ, ਇਹ ਉਹਨੂੰ ਭਾਉਂਦਾ ਨਹੀਂ ਹੈਗਾ। ਤੀਰਥ ਨਹਾਵਾ ਜੇਤ ਭਾਵਾ, ਵਿਣ ਭਾਣੇ ਕੇ ਨਹਾਏ ਕਰੀ, ਜਿਹੜੇ ਉਹਦੇ ਹੁਕਮ ਉੱਥੇ ਨਹਾਉਣ ਨਾਲ ਮੇਰਾ ਕੀ ਹੋਏਗਾ। ਤੇ ਭਗਤ ਤਰਲੋਚਨ ਜੀ ਨੇ ਇੱਕ ਵੀ ਨਹੀਂ ਛੱਡਿਆ, 5 ਫੁਰਮਾਨਾਂ ਚ ਸਾਰਾ ਹੀ ਵਰੇਟ ਦਿੱਤੀ ਆ ਸਣੇ ਤੀਰਥਾਂ ਵਾਲੇ, ਇੱਥੇ ਤੱਕ ਉਹਨਾਂ ਸ੍ਰੀ ਰਾਮ ਚੰਦਰ ਜੀ ਨੂੰ ਵੀ ਵਰੇਟ ਦਿੱਤਾ ਵਿੱਚ, ਕਿ ਜੇ ਤੂੰ ਆਖੇ ਕਿ ਮੈਂ ਸ੍ਰੀ ਰਾਮ ਚੰਦਰ ਜੀ ਇਹ ਲੜ ਲੱਗ ਜਾਵਾਂ ਤੇ ਮੇਰਾ ਪਾਰ ਤਾਰਾ ਹੋ ਜਾਏਗਾ। ਦਾਦਰੀ ਦੇ ਲੰਕਾਗੜ, ਉਪਾੜੀ ਦੇ ਰਾਵਣ ਬਣ, ਸਲ ਬਿਸਲ ਅਣਤੋਖੀ ਲੇ ਹਰੇ, ਕਰਮ ਕਰ ਤੇ ਛੋਟੀ ਮਫੀਟ ਸਰੀ। 6 ਜਤੀਆਂ ਦੇ ਵਿੱਚ ਹਨੂਮਾਨ ਹੈ। ਹੁਣ ਦਸਮ ਦੀ ਬਾਣੀ ਪੜ੍ਹਦੇ ਹਨ ਨੀ ਤੇ ਛੱਤੀ ਨੇ ਕਹਿੰਦੇ ਨੇ ਉਹ 6 ਜਤੀ, ਮੇਰਾ ਇਹ ਕੋਈ ਵਿਸ਼ਾ ਨਹੀਂ ਹੈਗਾ ਚਲ, ਲੇਕਿਨ 6 ਜਤੀ ਜਿਹਨੂੰ ਮੰਨਦੇ 6 ਦੇ 6 ਹੀ ਗਿਰੇ ਹੋਏ ਨੇ
ਉਹ ਦਸਵੇਂ ਚਰਿੱਤਰਾਂ ਚ ਲਿਖੇ ਹੋਏ ਆ, ਜਿਨ੍ਹਾਂ ਨੂੰ ਕਹਿੰਦੇ ਜਤੀ। ਭਾਈ ਗੁਰਦਾਸ ਨੇ ਹਨੂਮਾਨ ਅਰਾਧੀਏ ਚੰਚਲ ਮਤ ਖਾਰੀ ਆਖਿਆ, ਹਜਨ ਪਿਆਰਿਆ ਉਹ ਦੇਖ ਇਹ ਤੇਰਾ ਕੁਛ ਸਵਾਰ ਨਹੀਂ ਸਕਦੇ, ਤੇਰਾ ਭਲਾ ਨਹੀਂ ਕਰ ਸਕਦੇ, ਤੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਨਹੀਂ ਮਿਟਾ ਸਕਦੇ, ਫਿਰ ਇਹ ਉਹਦੇ ਹੁਕਮ ਚ ਨਹੀਂ ਹੈਗਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹਨਾਂ ਤੀਰਥਾਂ ਦੇ ਉੱਤੇ ਨਾ ਨਹਾਉਣ ਜਾਣਾ ਹੈ ਤੇ ਨਾ ਇਹਨਾਂ ਤੀਰਥਾਂ ਦੀ ਪੂਜਾ ਕਰਨ ਨੂੰ ਮੈਂ ਇਸ ਖਲਕਤ ਨੂੰ ਉਮਤ ਨੂੰ ਸੁਨੇਹਾ ਦੇਣਾ ਹੈ। ਮੈਂ ਤੀਰਥਾਂ ਤੇ ਤਾਂ ਆਉਂਦਾ ਜੇ ਉਹਦਾ ਭਾਣਾ ਆਉਂਦਾ, ਉਹਦਾ ਹੁਕਮ ਹੁੰਦਾ ਵੀ ਇੱਥੇ ਆ, ਮੈਂ ਨੂੰ ਹੁਕਮ ਨਹੀਂ ਹੈਗਾ ਤੇ ਸਿੱਖਾ ਫਿਰ ਮੈਂ ਤੈਨੂੰ ਵੀ ਇਹ ਮਤ ਦੇ ਕੇ ਜਾ ਰਿਹਾ। ਫਿਰ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ, ਜਿੰਨੀ ਸ੍ਰਿਸ਼ਟੀ ਸਾਰੀ ਪੈਦਾ ਕੀਤੀ ਹੋਈ ਹੈ ਉਹਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁਛ ਪ੍ਰਾਪਤ ਨਹੀਂ ਹੋਇਆ। ਤੇ ਕਿਰਪਾ ਦੀ ਨਿਸ਼ਾਨੀ ਇਹ ਨਹੀਂ ਹੈ ਕਿ ਮੇਰੇ ਕੋਲ ਧਨ ਦੌਲਤ ਬਹੁਤ ਹੋਵੇ ਤੇ ਕਿਰਪਾ, ਕਿਰਪਾ ਕਰੀ ਸਪਾਰ ਬ੍ਰਹਮ ਹੋਵੇ ਸਾਧੂ ਸੰਗ। ਕਿਰਪਾ ਦੀ ਨਿਸ਼ਾਨੀ ਇਹ ਹੈ ਕਿ ਉਹ ਗੁਰੂ ਦੀ ਸੰਗਤ ਹੋਣ ਲੱਗ ਪਈ, ਉਹ ਕਿਰਪਾ ਹੈ। ਲੇਕਿਨ ਉਹਦੀ ਕਿਰਪਾ ਤੋਂ ਬਿਨਾਂ ਕਿਸੇ ਨੇ ਕੁਛ ਨਹੀਂ ਪਾਇਆ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਹੀਰੇ ਤੇ ਰਤਨ ਤੇ ਜਵਾਹਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ, ਅੰਤਰ ਰਤਨ ਪਦਾਰਥ ਹਿੱਤ ਕੋ ਦੁਰੇ ਨਾ ਲਾਲ ਪਿਆਰੀ। ਜਿਹਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਰਤਨ ਪੈਦਾ ਹੋ ਜਾਵੇ ਉਹਨੂੰ ਦੁਨੀਆਂ ਦੀ ਤਾਕਤ ਛਪਾ ਨਹੀਂ ਸਕਦੀ। ਆਖੇ ਕਿ ਦੁਨੀਆਂ ਦੀ ਤਾਕਤ ਉਹਨੂੰ ਛਪਾ ਦਿਆਂਗੇ, ਨਹੀਂ ਉਹ ਛਿਪ ਨਹੀਂ ਸਕਦਾ। ਲੇਕਿਨ ਉਸ ਰਤਨ ਨੂੰ ਪੈਦਾ ਕਰਨਾ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਸਤਿਗੁਰ ਬਚਨ ਮੇਰਾ ਮਨ ਮਾਨਿਆ। ਤੇਰਾ ਮਨ ਸਤਿਗੁਰ ਦੇ ਬਚਨ ਦੇ ਉੱਤੇ ਮੰਨਣਾ ਚਾਹੀਦਾ ਕਿ ਮੈਂ ਸਤਿਗੁਰ ਦੇ ਬਚਨ ਤੇ ਜਾਣਾ ਹੈ। ਜਦੋਂ ਸਤਿਗੁਰ ਦੇ ਬਚਨ ਤੇ ਆਇਆ ਹਰ ਪਾਏ ਪ੍ਰਾਣ ਅਧਾਰਾ, ਫਿਰ ਉਸ ਨੂੰ ਪਾਇਆ ਹੈ, ਫਿਰ ਉਹਨੇ ਤੇਰੇ ਅੰਦਰ ਨਾਮ ਪੈਦਾ ਕੀਤਾ ਹੈ। ਉਸ ਰਤਨ ਦੀ ਕੀਮਤ ਤੇਰੀ ਮੱਤ ਵਿੱਚ ਉਹਨੂੰ ਕਹੀ ਨਹੀਂ ਜਾ ਸਕਦੀ। ਉੱਥੇ ਹੀਰੇ ਜਵਾਹਰਾਤ ਕੁਛ ਨਹੀਂ ਪੁੱਛ ਸਕਦੇ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਇੱਕ ਹੈ, ਇਹ ਸਾਡਾ ਅਣਜਾਣ ਪੁਣਾ ਕਿ ਅਸੀਂ ਕਹਿੰਦੇ ਹਾਂ ਵੀ ਦਾਸ ਗੁਰੂ ਹੈ, ਗੁਰੂ ਦਾਸ ਨਹੀਂ, ਪਾਤਸ਼ਾਹੀਆਂ ਦਾਸ ਨੇ। ਗੁਰੂ ਜੋਤ ਤੇ ਜੋਤ ਇੱਕ ਹੈ, ਜੋਤ ਦੂਜੀ ਨਹੀਂ ਹੈ। ਇਹ ਅਣਜਾਣ ਪੁਣਾ ਅਸੀਂ ਕਹਿ ਦਈਏ ਵੀ ਪੰਜਵੀਂ ਜੋਤ ਸੀ, ਛੇਵੀਂ ਜੋਤ ਸੀ, ਵੀ ਛੇਵੀਂ ਪਾਤਸ਼ਾਹ ਸੀਗੇ, ਸੱਤਵੇਂ ਪਾਤਸ਼ਾਹ ਸੀਗੇ। ਜੋਤ ਉਹ ਜੁਗਤ ਨੇ ਸਿਖਾਇਆ, ਫਿਰ ਪਲਟੀਏ ਕਿ ਜਦੋਂ ਜਿਹੜੀ ਤੈਨੂੰ ਇੱਕ ਗੁਰੂ ਨੇ ਸਿੱਖਿਆ ਦਿੱਤੀ ਹੈ, ਜੇ ਤੂੰ ਉਹ ਸੁਣੇ ਤਾਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ। ਸਤਿਗੁਰ ਸਾਹਿਬ ਨੇ 24ਵੀਂ ਅਸ਼ਪਜੀ ਖੇਮ ਸਾਂਤ ਰਿੱਧ ਨ ਮਗਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਚੋਕ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸ਼ਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਕਿ ਤੇਰਾ ਮਨ ਜਿਹੜਾ ਹੈ, ਮੈਨੂੰ ਮਾਫ਼ ਕਰੋ ਜੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਸਾਡਾ ਮਹਿਕਮਾ ਹੀ ਆਪਣੇ ਮਨ ਨੂੰ ਸੁਣਾ ਕੇ ਰਾਜੀ ਨਹੀਂ ਹੈਗਾ। ਜੇ ਤੂੰ ਗੁਰੂ ਕੀ ਸਿੱਖ ਤੇਰੇ ਮਨ ਨੇ ਸੁਣੀ ਹੈ, ਅੱਗੇ ਮੰਨੇ ਦੀਆਂ ਪੌੜੀਆਂ ਆਉਣਗੀਆਂ, ਸੁਣਨ ਤੋਂ ਬਾਅਦ ਤੂੰ ਮੰਨਣਾ ਹੈ। ਜੇ ਮੰਨਿਆ ਨਹੀਂ ਹੈਗਾ ਤੇ ਭਾਈ ਤੇਰਾ ਸੁਣੇ ਦਾ ਕੀ ਫਾਇਦਾ ਹੋਊਗਾ। ਜੇ ਤੂੰ ਗੁਰੂ ਕੀ ਸਿੱਖਿਆ ਜਿਹੜੀ ਹੈ ਨਾ ਉਹ ਸੁਣ ਲਵੇ, ਜਿਹੜੀ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹ ਗੁਰੂ ਕਾ ਹੁਕਮ ਹੈ।
جے تو گرو کا او حکم ہے گرا ایک دیہ بجائی ستگر کرپا کر مینو اے گیان دے دے سبنا جیاں کا ایک داتا برہمانڈ دا بلکہ سچ آکھو تے کوٹ برہمانڈ کو ٹھاکر سوامی سرب جیاں کا داتا رہے بھی کیول ایک برہمن ہی بھی آ برہمن کروڑا برہمنڈا دا بھی او مینو نا وسرے داتیا وہ کیوں نہ وسرے جدو اسی تارمک دنیا دے وچ جے وسر گیا کی حال ہویا کیوں میں تیرے کول کہ توں نہ وسری اگن جرت جال بوڑت سرپ گرسے سشتر انیک روم روم کر کات ہیں دے آگے وچ بندہ سڑیا ہوئے وہ یاد رکھو جے کہ کتے انگل نو سیک لگ جائے نا تے اس بندہ تڑفدا ہے تے جڑا سارے پاسے اگ وچ چھڑ جائے دا کی حال ہوئے گا ایک دکھ دوجا اگن جرت جل بوڑت تے دریا چ سمندر چ گھمن کے ری پیندی ہوئے تے بندہ کچھ ڈبدا ہوئے تے اودے جان نکلدی ہوئے دوجا دکھ اگن جرت جل بوڑت سرپ گرسے فنیر ناد تینو ٹانگ ماردا ہوئے کھاندا ہوئے اہی جیویں دا کیتا ہویا ہے وہی تے ڈیش ہی بڑی ہوندی ہے

ਚੁਣਿਓ ਵੱਢਦੇ ਹੋਣ ਤੇ ਫਿਰ ਉਹਦਾ ਦੁੱਖ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ ਉਹਦੇ ਨਾਲ ਜੁੜਿਆ ਹੋਵੇ ਉਹ ਗੱਲ ਵੱਖਰੀ ਵੀ ਉਹ ਖੋਪਰੀ ਲੱਥੀ ਤੂੰ ਵੀ ਗਾਉਂਦਾ ਏ ਕੇਤਿਆਂ ਦੁੱਖ ਫੂਕ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਚਾਰ ਤੇ ਤਿੰਨ ਸੱਤ ਦੁੱਖ ਭਾਈ ਸਾਹਿਬ ਨੇ ਇਹਦੇ ਵਿੱਚ ਇਹ ਬਿਆਨ ਕਰ ਦਿੱਤੇ ਨੇ। ਕਹਿੰਦੇ ਇੱਥੇ ਨਹੀਂ ਅਣਖ ਪ੍ਰਕਾਰ ਸੋਧ ਅਣਖ ਪ੍ਰਕਾਰ ਜੋਰ ਸਕਲ ਸੰਸਾਰ ਸੋਧ ਪੀਆ ਕੇ ਬਿਸ਼ੋ ਪਲ ਏਕ ਨਾ ਪੁਜਾਤ ਹੈ ਤਾਂ ਹੀ ਸਰ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਿ ਸੰਸਾਰ ਦੇ ਸਾਰੇ ਦੁੱਖ ਜਿਹੜੇ ਆ ਉਹ ਇਕੱਠੇ ਕਰ ਲਾ, ਲੇਕਿਨ ਜਿਹੜਾ ਉਸ ਵਾਹਿਗੁਰੂ ਤੂੰ ਵਿਸਰ ਜਾਣਾ ਹੈ ਉਹ ਤੂੰ ਵਿਛੜ ਜਾਣਾ ਹੈ ਉਹ ਇਹਦੇ ਇੱਕ ਪਲ ਦੇ ਬਰਾਬਰ ਵੀ ਨਹੀਂ ਪੁੱਜਦੇ। ਇਸ ਵਾਸਤੇ ਦੱਸਿਆ ਕਿਰਪਾ ਕਰੀ ਮੈਨੂੰ ਤੂੰ ਨਾ ਵਿਸਰੇ। ਜੇ ਜੁਗਚਾਰੇ ਆਰਜਾ ਕਿਸੇ ਦੀ ਬਹੁਤ ਲੰਮੀ ਉਮਰ ਹੋਵੇ, ਵੇਦਾਂ ਸ਼ਾਸਤਰਾਂ ਨੇ ਲਿਖੀ ਏ, ਵੇਦਾਂ ਸ਼ਾਸਤਰਾਂ ਦੇ ਮੁਤਾਬਕ ਭਾਈ ਗੁਰਦਾਸ ਜੀ ਨੇ ਲਿਖੀ ਏ, ਪਰ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਭਾਈ ਗੁਰਦਾਸ ਜੀ ਨੇ ਮੰਨ ਲਿਆ ਵੀ ਲੱਖਾਂ ਲੱਖਾਂ ਸਾਲ ਜਿਹੜੀ ਸੀ ਨਾ ਉਹ ਆਰਜੂ ਸੀਗੀ। ਪਰ ਕੀ ਲੱਖਾਂ ਸਾਲ ਆਜੂ ਵਾਲਿਆਂ ਨੇ ਸਤਿਗੁਰ ਨੇ ਸਿਰੇ ਹੀ ਲਾਤੀ, ਚਾਰ ਯੁੱਗਾਂ ਦੀ ਉਮਰ ਬਹੁਤ ਮੰਨੀ ਹੋਈ ਹੈ ਤੇ ਚਾਰਾਂ ਯੁੱਗਾਂ ਨਾਲੋਂ ਦਸ ਤੇ ਦਸ ਨੂੰ ਗੁਣਾ ਕਰ ਲਓ ਚਾਰ ਨਾਲ ਚੁਤਾਲੀ ਯੁੱਗ। ਕੋਈ ਏਡੀ ਲੰਮੀ ਆਰਜੂ ਵਾਲਾ ਹੋਵੇ, ਏਡਾ ਵੱਡਾ ਹੋਵੇ ਕਿ ਨੌ ਖੰਡਾਂ ਦੇ ਵਿੱਚ ਉਹਨੂੰ ਹਰ ਬੰਦਾ ਜਾਣਦਾ ਹੋਵੇ ਤੇ ਕੇਵਲ ਜਾਲਦਾ ਨਾ ਹੋਵੇ, ਜੋ ਉਹਦਾ ਹੁਕਮ ਉਹਦੇ ਹੁਕਮ ਵਿੱਚ ਆਗਿਆਕਾਰ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਤ ਜਗ ਲੇ। ਜਗ ਦੇ ਵਿੱਚ ਉੱਪਰੋਂ ਕਰਮ ਚੰਗੇ ਕਰਨੇ ਤੇ ਆਪਣਾ ਨਾਂ ਚੰਗਾ ਰਖਾ ਲੈਣਾ, ਲੇਕਿਨ ਅੰਦਰ ਸਹੀ ਨਾ ਹੋਣਾ। ਸਿੱਖੀ ਦੋ ਚੀਜ਼ਾਂ ਨੇ, ਇੱਕ ਨਹੀਂ ਹੈਗੀ। ਜੇ ਇਕੱਲਾ ਆਖੇ ਕਿ ਮੈਂ ਵਾਹਿਗੁਰੂ ਜਪਦਾ ਵਾਂ ਤੇ ਅੰਦਰ ਸਹੀ ਨਾ ਹੋਵੇ ਤੇ ਸਤਿਗੁਰ ਦੀ ਅਲਾਹੀ ਬਣੇ, ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁੱਧ ਨਾ ਹੋਈ, ਆਂਦਨ ਕਰਮ ਕਰੇ ਵੋ ਤੇਰੇ ਸੁਪਨੇ ਸੁੱਖ ਨਾ ਹੋਈ। ਤੇ ਮਿਸਾਲ ਸਤਿਗੁਰ ਸਾਹਿਬ ਨੇ ਸਾਡੇ ਘਰ ਚੋਂ ਦਿੱਤੀ ਏ ਵੀ ਤੇਰੇ ਘਰੇ ਤੇਰੀ ਬੱਚੀ ਦੇ ਆਨੰਦ ਕਾਰਜ ਨੇ ਤੇ ਬਰਾਤ ਆਉਣੀ ਏ, ਤੇਰੇ ਪੁੱਤ ਦੇ ਆਨੰਦ ਕਾਰਜ ਨੇ ਤੇ ਬਰਾਤ ਜਾਣੀ ਏ। ਤੇ ਉਥੋਂ ਸਤਿਗੁਰ ਸਾਹਿਬ ਜੀ ਨੇ ਸਾਨੂੰ ਇੱਕ ਮੱਤ ਦਿੱਤੀ ਏ, ਗੋਣ ਜੰਜ ਲਾੜੈ ਨਾਲ ਸੋਹੈ ਪਰ ਖਮੋਣੀਏ ਲਿਆ। ਹੁਣ ਗੁਣ ਕੀ ਨੇ? ਜੰਜ। ਨਾਮ ਕੀ ਏ? ਲਾੜਾ। ਜੇ ਨਾਮ ਹੈ ਨੀ ਤੇ ਯਾਦ ਰੱਖੋ, ਲਾੜਾ ਹੈ ਨੀ ਤੇ ਬਰਾਤੀਆਂ ਨੂੰ ਉਨ ਚਿਰ ਕੋਈ ਨੀ ਪੁੱਛਦਾ। ਲਾੜਾ ਆਏਗਾ ਤੇ ਟੁਕਾ ਹੋਏਗਾ ਤੇ ਬਰਾਤੀਆਂ ਨੂੰ ਕੁਛ ਮਿਲਣਾ ਹੈ। ਜੇ ਲਾੜਾ ਹੀ ਨਹੀਂ ਆਇਆ ਤੇ ਬਰਾਤ ਦਾ ਟੁਕਾ ਹੀ ਨਹੀਂ ਹੋਣਾ। ਤੇ ਜੇ ਬਰਾਤੀ ਹੈ ਨੀ ਨਾਲ ਤੇ ਲਾੜੇ ਨੂੰ ਰਾਜ ਕਹੇ ਲੁੱਟ ਲੈਣਾ। ਸਤਿਗੁਰ ਸਾਹਿਬ ਨੇ ਦੋ ਚੀਜ਼ਾਂ ਜਿਹੜੀਆਂ ਨਾ ਉਹ ਰੱਖੀਆਂ ਨੇ ਵੀ ਤੇਰੇ ਕੋਲੇ ਤੂੰ ਕਿੱਡਾ ਵੱਡਾ ਨਾਰ ਖਾ ਲੈ, ਗੁਣ ਵੀ ਹੋਣੇ ਚਾਹੀਦੇ ਆ ਤੇ ਤੇਰੇ ਕੋਲੇ ਉਹਦਾ ਨਾਮ ਵੀ ਜਿਹੜਾ ਉਹ ਹੋਣਾ ਚਾਹੀਦਾ। ਜੇ ਤੂੰ ਉਹ ਚੰਗਾ ਨਾਰ ਖਾ ਲਿਆ, ਰਾਜਾ ਧਰਮ ਕਰੇ ਪ੍ਰਥਾਏ ਆਸਾ ਬੰਦੇ ਦਾਨ ਕਰਾਏ। ਰਾਜਾ ਧਰਮ ਕੀ ਕਰ ਰਿਹਾ? ਧਰਮ ਨਹੀਂ ਕਮਾ ਰਿਹਾ, ਸਿਰਫ ਆਪਣੇ ਰਾਜ ਨੂੰ ਲੈਣ ਵਾਸਤੇ, ਚਾਰ ਵੋਟਾਂ ਲੈਣ ਵਾਸਤੇ ਕਿ ਮੈਂ ਤੁਹਾਨੂੰ ਆਹ ਦੇ ਰਿਹਾ, ਮੈਂ ਤੁਹਾਨੂੰ ਇਹ ਦੇ ਰਿਹਾ। ਤੇ ਅਸੀਂ ਵੀ ਛੋਟੀਆਂ ਦਾਤਾਂ ਤੇ ਭਰਮ ਰਹੇ ਹੈਗੇ, ਉਹ ਧਰਮ ਨਹੀਂ ਹੈਗਾ। ਜਸ ਕੀਤ ਜਗ ਲੇ, ਸਾਰੇ ਕਹਿ ਦੇਣ ਹਾਂ ਬੜਾ ਚੰਗਾ ਬੜਾ ਚੰਗਾ ਹੈ, ਪਰ ਤੂੰ ਉਹਦੇ ਹੁਕਮ ਤੋਂ ਬਾਹਰ ਸੀ, ਫਿਰ ਤੇਰੇ ਤੇ ਉਹਦੀ ਨਜ਼ਰ ਨਹੀਂ ਹੋਈ। ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਉਹਦੀ ਨਜ਼ਰ ਨਾ ਹੋਈ ਤੇਰੇ ਉੱਤੇ

ਨਦਰ ਤੋਂ ਬਿਨਾਂ ਇਹ ਮੋਹ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਨੇ ਬਾਬਾ ਮਰਦਾਨਾ ਜੀ ਨੂੰ ਆਖਿਆ ਸੀ, ਗੁਰ ਦੀਖਿਆ ਲੈ ਜਪ ਤਪ ਕਮਾਏ, ਨਾ ਮੋਹ ਟੁੱਟੇ ਨਾ ਤਾਪ ਜਾਏ, ਨਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਗੁਰਮੁਖ ਰਿਹਾ ਸਮਾਏ। ਸਿੱਖਾਂ ਨਦਰ ਮੰਗੀ, ਭਾਈ ਸਾਹਿਬ ਭਾਈ ਨੰਦ ਲਾਲ ਜੀ ਕਿਲੇ ਹੋਲਗੜ੍ਹ ਦੇ ਵਿੱਚ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਿਫਤ ਲਿਖਦੇ ਸੀ, ਜਦੋਂ ਸੁਣਿਆ ਕਹਿ ਨੰਦ ਲਾਲਾ ਤੂੰ ਗੁਰੂ ਨਾਨਕ ਦੀ ਸਿਫਤ ਲਿਖੀ ਹੈ, ਮੰਗ ਕੀ ਮੰਗਦਾ ਹੈ। ਬਹੁਤ ਸਿਆਣੇ ਸੀ, ਸਾਡੇ ਵਰਗੇ ਨਹੀਂ ਸੀ, ਛੋਟੀ ਚੀਜ਼ਾਂ ਹੈ। ਕਹਿੰਦੇ ਕਲਕੀਆਂ ਵਾਲਿਆ, ਕਹਿੰਦੇ ਕੀ ਇੱਕ ਨਦਰ ਮੇਰ ਦੀ ਭਰ ਕੇ ਤੱਕਦੇ ਪਿਸਦੇ। ਸਾਹਿਬ ਜੀ ਕਹਿੰਦੇ ਨਦਰ ਪਿੱਛੇ ਕੀ ਦੇਵੇਗਾ ਤੂੰ, ਕਹਿੰਦੇ ਮੈਂ ਆਪਣੀ ਜਾਨ ਦੇ ਦੇਗਾ। ਕਲਗੀਆਂ ਵਾਲੇ ਨੇ ਸਿਰ ਫੇਰਤਾ, ਕਹਿੰਦੇ ਨਹੀਂ। ਔਰ ਕਿਤੇ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹੇ ਹੋ ਜੇ, ਉਹਨੇ ਵੀ ਜਖਰੀਆ ਖਾਨ ਨੂੰ ਆਖਿਆ ਸੀ ਵੀ ਜਿਹੜੇ ਤੂੰ ਮੈਨੂੰ ਸੁੱਖ ਦੇਣਾ ਨਾ, ਜਾਨ ਸਸਤੀ ਤੇ ਸਿੱਖੀ ਬਹੁਤ ਮੰਗੀ, ਵਿੱਚ ਮਸਤੀ ਦੇ ਖਾਲਸਾ ਫਰਮਾਉਣ ਲੱਗਾ। ਜਦੋਂ ਉਹਨੇ ਕਿਹਾ ਤੇਰੀ ਜਾਨ ਬਚੇਗੀ, ਤੈਨੂੰ ਇੰਨੀਆਂ ਹੂਰਾਂ ਦਿਆਂਗੇ, ਆਹ ਦਿਆਂਗੇ, ਨਹੀਂ ਤੇਰੀ ਜਾਨ ਚਲੇ ਜਾਣੀ ਹੈ। ਤੇ ਉਹਨੇ ਕੋਈ ਜਵਾਬ ਦਿੱਤਾ ਸੀਗਾ, ਹਜਨਾ ਇਹ ਜਾਨ ਬਹੁਤ ਸਸਤੀ ਹੈ, ਸਿੱਖੀ ਬਹੁਤ ਮਹਿੰਗੀ ਹੈ, ਇਹ ਨਹੀਂ ਗਵਾ ਸਕਦਾ। ਤੇ ਭਾਈ ਸਾਹਿਬ ਵੀ ਤਰਜ ਸੀ, ਨੰਦ ਲਾਲਾ ਕੀ ਦੇਗਾ, ਗੁਫਤਮ ਕੇਸਾਂ ਦੇਹਮ ਇਹ ਵੱਧ ਜੱਕ ਨਿਗਾਹੇ, ਤੂੰ ਮੈਂ ਤੈਨੂੰ ਜਾਨ ਦੇ ਦਿਆਂਗਾ ਜੇ ਤੂੰ ਇੱਕ ਨਿਗਾਹ ਮੇਰ ਦੀ ਮੇਰੇ ਤੇ ਭਰ ਕੇ ਤੱਕਦੇ। ਤੇ ਕਲਗੀਆਂ ਨੇ ਸਿਰ ਫਿਰਤਾ ਵੀ ਨਾ, ਇਹ ਨਹੀਂ, ਇਹ ਸੌਦਾ ਹੋ ਗਿਆ, ਸਿੱਖੀ ਚ ਸੌਦਾ ਨਹੀਂ ਜੇ ਹੈਗੇ, ਮੈਨੂੰ ਮਾਫ ਕਰੋ ਸੱਚਾਈਏ। ਅੱਜ ਅਸੀਂ ਕਹਿੰਦੇ ਹਾਂ ਸਖੀ ਵੀ ਨਹੀਂ ਰਹੇ ਤੇ ਸੰਤੋਖੀ ਵੀ ਨਹੀਂ ਰਹੇ। ਭੇਟਾ ਸਿੱਖੀ ਚ ਨੀਅਤ ਨਹੀਂ ਕੀਤੀ ਜਾ ਸਕਦੀ, ਸੌਦਾ ਸਿੱਖੀ ਚ ਨਹੀਂ ਜਾਏਗਾ। ਗੁਫਤਾ ਮਾਂ ਉਹ ਤੂੰ ਸੌਦਾ ਨਵੀਂ ਸਵੱਦ, ਨੰਦ ਲਾਲਾ ਤੇਰੇ ਤੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਦਾ, ਪਿਆਰ ਦੀ ਖੇਡ ਹੋ ਸਕਦੀ। ਜਿੱਥੇ ਪਿਆਰ ਹੋ ਜਾਂਦਾ ਹੈ ਉੱਥੇ ਸਭ ਕੁਛ ਉਹਨੂੰ ਦੇ ਦਿੰਦਾ ਹੈ, ਤੇ ਜਿਹਦੇ ਨਾਲ ਪਿਆਰ ਹੁੰਦਾ ਉਸ ਪਿਆਰੇ ਦੇ ਨਾਲ ਉਹ ਪਿਆਰੇ ਦੀ ਖਾਤਰ ਆਪਣੀ ਜਾਨ ਵੀ ਵਾਰ ਦਿੰਦਾ ਹੈ। ਇਸ ਵਾਸਤੇ ਸੌਦਾ ਨਹੀਂ, ਤੇਰਾ ਉਹਦੇ ਨਾਲ ਪਿਆਰ ਹੋਵੇ। ਜੇ ਤੂੰ ਆਖੇ ਕਿ ਮੈਂ ਦੁਨੀਆਂ ਤੇ ਚੰਗਾ ਹੋਵਾਂ, ਨਾਲ ਖਾ ਲਵਾਂ, ਤੇਰਾ ਕਿਸੇ ਕੰਮ ਦਾ ਨਹੀਂ। ਤੇ ਜੇ ਤੂੰ ਕਿਤੇ ਪਿਆਰੇ ਦੇ ਪਿਆਰ ਚ ਆ ਜਾਵੇਂ, ਉਹਦੇ ਹੁਕਮ ਚ ਆ ਜਾਵੇਂ, ਤੇ ਸੱਜਣਾ ਫਿਰ ਤੇਰੇ ਉੱਤੇ ਉਹ ਨਜ਼ਰ ਜਿਹੜੀ ਹੈ ਨਾ ਕਿਰਪਾ ਕਰੇਗੀ। ਉਹਦੇ ਤੋਂ ਬਿਨਾਂ ਕਿਸੇ ਨੇ ਬਾਤ ਨਾ ਪੁੱਛੇ, ਕਿ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕੀਟਾ ਅੰਦਰ ਕੀਟ ਘਰ, ਇੱਕ ਪੱਖ ਜਿਹੜਾ ਹੈ ਉਹ ਵਿਸ਼ਰਾਮ ਲਾਉਂਦੇ ਨੇ ਕੀਟ ਦੇ ਉੱਤੇ, ਦੂਜਾ ਪੱਖ ਜਿਹੜਾ ਹੈ ਉਹ ਘਰ ਦੇ ਉੱਤੇ ਲਾਉਂਦੇ। ਕਿ ਬਹੁਤੀ ਵੱਡੀ ਭਰਮ ਵਾਲੀ ਗੱਲ ਇਹ ਨਹੀਂ ਹੈਗੀ ਵੀ ਸਾਡੇ ਸਰੀਰ ਦੇ ਵਿੱਚ ਅਸੀਂ ਕੀੜੇ ਆ, ਅੰਦਰ ਨੇਕਾ ਕੀੜੇ ਆ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤੇ ਆ ਗੁਣ ਦੇ, ਉਹ ਵਾਹਿਗੁਰੂ ਅਕਾਲ ਪੁਰਖ ਆ ਕੇ ਨਿਰਗੁਣ ਆ ਰਿਹਾ ਗੁਣੀ ਕਰ ਦਿੰਦਾ, ਗੁਣਵੰਤਿਆਂ ਨੂੰ ਹੋਰ ਗੁਣ ਬਣਾਉਂਦਾ। ਤੇ ਹਾ ਕੋਏ ਨਾ ਸੂਝੀ, ਜੇ ਤੁਸੀਂ ਗੁਣ ਕੋਏ ਕਰੇ, ਜਿਹਦੇ ਉੱਤੇ ਗੁਣ ਕਰਤਾ ਉਹਦੇ ਤੁਲ ਫਿਰ ਕੋਈ ਹੋਰ ਨਹੀਂ ਪੁੱਛਦਾ। ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ, ਵਿਚਾਰਾਂ ਕਰਤੀਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਨਾ ਸਭ ਦੀ ਹਾਜ਼ਰੀ ਕਰਵਾਣ ਕੀਰਤਨ ਵਿੱਚ ਭੁੱਲ ਚੁੱਕ ਹੋ ਗਈ ਹੋਵੇ ਬਖਸ਼ ਲੈਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਅਸੀਸ ਦਿਓ ਗਜ ਵਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੂੰ
1: ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੁਤਰਤਾ ਤੁਮ ਤੇ ਹੋ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਠੇ ਸਬਦ ਫਜਾਏ ਤੇਗ ਬਹਾਦਰ ਸਿਮਰੈ ਕਰਨ ਆਉਂਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਸੁਆ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਸਤਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛੱਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਆਰਿਆਂ ਨਾਲ ਚੁਰਾਏ ਗਏ ਚੜਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਥਾਂ ਥਾਂ ਰੱਛਾ ਰਿਆਇਤ ਦੇਖ ਤੇਗ ਫਤਿਹ ਗੁਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਆਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਕਾਲ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਫੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਪਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਵਿਚਾਰ ਉਪਰੰਤ ਰਾਹੀ ਬਾਣੀ ਦੇ ਕੀਰਤਨ ਹੋਏ ਪਾਤਸ਼ਾਹ ਜੀ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ 'ਚ ਵਿਚਰਦਿਆਂ ਦਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਾ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਦਿਲ ਫੁਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰ ਕਰਾਉਣਾ ਪਾਤਸ਼ਾਹ ਜੀਓ ਸੰਗਤਾਂ ਆਪਣੇ ਘਰਾਂ ਵਿੱਚ ਆਨਲਾਈਨ ਕੀਰਤਨ ਕਥਾ ਸੁਣਦੀਆਂ ਬੇਅੰਤ ਮਾਇਆ ਅਰਦਾਸ ਭੇਟਾ ਕਰਵਾ ਰਹੀ ਦਾਤਾ ਜੀ ਆਪ ਜੀ ਦਲ ਕਰਦੇ ਪੀਤਮਾਨ ਬੀਬੀ ਪੁਨੀਤ ਕੌਰ ਪਰਿਵਾਰ ਵੱਲੋਂ ਨਵੇਂ ਘਰ ਦੀ ਖੁਸ਼ੀ ਵਿੱਚ ਬੇਅੰਤ ਮਾਇਆ ਅਰਦਾਸ ਕਰਵਾ ਰਹੇ ਨੇ ਅਤੇ ਬੇਟੀ ਜੀਆਨਾ ਜਗੀਰੋ ਥਾਂਦੀ ਦੀ ਦੇਹ ਰੁਕਤਾ ਅਤੇ ਦਾਤਾਰ ਜੀਓ ਲੀਆ ਵਰਾਜ ਦੀ ਤੰਦਰੁਸਤੀ ਵਾਸਤੇ ਬੇਨਤੀਆਂ ਕਰਦੇ ਹਾਂ ਦਾਤਾਰ ਜੀ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਦੇਹ ਰੋਗਤਾ ਦੇ ਦਾਨ ਬਖਸ਼ਣੇ ਕਾਰਜ ਰਾਸ ਕਰਨੇ ਸਵਾਸ ਸਵਾਸ ਸੁਣ ਕਰਾਉਣਾ ਸੇਵਕਾਂ ਨੂੰ ਨਵਾਂ ਮਕਾਨ ਸੁਹਾਂਡਣਾ ਕਰਨਾ ਸਾਰੇ ਪਰਿਵਾਰ ਸੁੱਖ ਵਰਤਾਉਣਾ ਅਰਦਰ ਕਰਦੇ ਪੀਤਮਾਨ ਸਰਦਾਰ ਜਸਕਰਨ ਸਿੰਘ ਬੀਬੀ ਦਾਨੀਆਂ ਵਿਆਹ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਕਰਵਾਈ ਜੋ ਭਾਵਨਾ ਕਰਕੇ ਸੇਵਕਾਂ ਨੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ।

ਵਾਹਿਗੁਰੂ। ਬੋਲੋ ਜੀ, ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜੇ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਮੀਦਾਂ ਦੇ ਧਾਏ। ਸਭ ਥਾਈਂ ਹੋਏ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ। ਬੋਲੋ ਜੀ, ਬੋਲੋ ਜੀ। ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ ਜੀ, ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ। ਮਹਾਰਾਜ ਜੀ, ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਸਤਿਗੁਰੂ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਖੁੱਲ੍ਹੇ ਦਰਸ਼ਨ ਦੇ ਦਰ ਦੇ ਕੇ ਨਿਹਾਲ ਕੀਤਾ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਮਹਾਰਾਜ ਜੀ, ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀਆਂ ਸੰਗਤਾਂ ਦੀਆਂ ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ, ਹਾਜ਼ਰੀ ਪ੍ਰਵਾਨ, ਆਪਣੇ ਕੀਰਤਨੀਆਂ ਦੀਆਂ ਹਾਜ਼ਰੀਆਂ ਪ੍ਰਵਾਨ, ਕਾਰਜ ਰਾਸ ਗੁਰੂ ਗ੍ਰੰਥ ਸਾਹਿਬ ਨਿਵਾਜ, ਖੁਸ਼ੀਆਂ ਖੇੜੇ ਵਰਤਾਓ, ਆਉਣ ਵਾਲਾ ਸਮਾਂ ਸਾਰਿਆਂ ਦਾ ਖੁਸ਼ੀਆਂ ਭਰਿਆ ਹੋਵੇ। ਪੰਥ ਦੀ ਚੜ੍ਹਦੀ ਕਲਾ ਆਗਿਆ ਬਖਸ਼ਿਸ਼ ਕਰੋ, ਨਿਜ ਅਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੇ। ਹੋਵੋ ਜੀ ਅੰਮ੍ਰਿਤ ਵੇਲੇ ਦਰਸ਼ਨ ਬਖਸ਼ਣਾ, ਸੁੱਖ ਹੋਵੇ ਨਾਮ ਚੇਤਾਵੇ। ਨਾਨਕ ਨਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Please.

ਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ ਉਹ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 655 ਔਰ 656 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਣ ਤਾਂ ਜੋ ਇਹ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸਮੁੱਚੀ ਸੇਵਾ ਸਿਰ 'ਤੇ ਹੱਥ ਰੱਖ ਕੇ ਲੈ ਲੈਣ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ 5 ਸਲੋਕ 1 ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵੈ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ,
प्रभु को सिमरै से मुख सुहावे, प्रभु को सिमरै तिन सुख बिहावै, प्रभु को सिमरै तिन आत्म जीता, प्रभु को सिमरै तिन निर्मल रीता, प्रभु को सिमरै तिन आनंद कनेरे, प्रभु को सिमरै बसै हर नेरे, संत कृपा ते आन दिन जाग, नानक सिमरन पूरै पाग, प्रभु कै सिमरन कार्य पूरे, प्रभु कै सिमरन कबहु न चूरे, प्रभु कै सिमरन हर गुण बानी, प्रभु कै सिमरन सहज समानी, प्रभु कै सिमरन निःचल आसन, प्रभु कै सिमरन कमल विगासन, प्रभु कै सिमरन अनहद चुनकार, सुख प्रभु सिमरन का अंत न पार, सिमरै से जन जिन को प्रभ माया, नानक तिन जन सरणी पाया, हर सिमरन कर भगत प्रगटाए, हर सिमरन लग बेद उपाय, हर सिमरन पय सिद्ध जति दाते, हर सिमरन नीच चह कुंट जाते, हर सिमरन धारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया, सलोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ, अष्टपदी जय मात पिता सुत मीत न पाई, मन ऊहा नाम तेरा संग सहाई, जय महापयान दूत जम दलै, तै केवल नाम संग तेरा चलै, जय मुश्किल होवै अत भारी, हर को नाम किन माहे उधारी, अनक पुनः चरण करत नहीं तरै, हर को नाम कूट पाप पर हरै, गुरुमुख नाम जपहो मन मेरे, नानक पावहु सुख कनेरे, सगल सृष्ट को राजा दुखिया, हर का नाम जपत होए सुखिया, लाख करोरी बंध न परै, हर का नाम जपत निस तरै, अनिक माया रंग तिख न बुझावै, हर का नाम जपत आघावै, जेहे मार्ग एह जात अकेला, तह हर नाम संग होत सुहेला, ऐसा नाम मन सदा त्याइयै, नानक गुरमुख परम गत पाइयै, छूटत नहीं कोट लख बाही, नाम जपत तै पार पराही, अनेक बिघन जय आए संघारै, हर का नाम तत्काल उधारै, अनेक जोन जनमै मर जाम, नाम जपत पावै बिसराम, हौ मैला मल कबहु न धोवै, हर का नाम कोट पाप खोवै, ऐसा नाम जपहु मन रंग, नानक पाइय साधकै संग, जेह मार्ग के गने जाए न कोसा, हर का नाम ऊहा संग तोसा, जेह पैंडै महा अंध गुबारा, हर का नाम संग उजियारा, जहा पंथ तेरा को ना सियानु, हर का नाम तह नाल पशानु, जय महापयान तपत बहु काम, तह हर के नाम की तुम ऊपर श्याम, जहा त्रिखा मान तुझ अकरख है, तह नानक हर हर अमृत बरख है, भगत जना की बरतन नाम, संत जना कै मन बिसराम, हर का नाम दास की ओट, हर कै नाम उदरे जन कोट, हर जस करत संत दिन रात, हर हर औखद साधक मात, हर जन कै हर नाम निधान, पार ब्रह्म जन की नो दान, मन तन रंग रति रंग एकै, नानक जन कै बिरत बबेकै, हर का नाम जन को मुक्त जुगत, हर कै नाम जन को त्रिपत भुगत, हर का नाम जन का रूप रंग, हर नाम जापत कब परै ना भंग, हर का नाम जन की वडयाई, हर कै नाम जन शोभा पाई, हर का नाम जन को भोग जोग, हर नाम जपत कछ नाहे बियोग, जन राता हर नाम की सेवा, नानक पूजै हर हर देवा, हर हर जन कै मालक जीना, हर धन जन कौ आप प्रभ दीना, हर हर जन कै ओट सताणी, हर प्रताप जन अवर न जानी, ओत पोत जन हर रास राते, सुन समाद नाम रास माते, आठ पहर जन हर हर जपै, हर का भगत प्रगट नहीं छपै, हर की भगत मुकत बहु करे, नानक जन संग केते तरे, पार जात एहु हर को नाम काम, तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत हृदवसै, संत प्रताप दुर्त सब नसै, संत का संग वड भागी पाईऐ, संत की सेवा नाम ते आईऐ, नाम तुल कछ अवर न होए, नानक गुरमुख नाम पावै जन कोए, सलोक बहु शास्त्र बहु सिमरती, पेखे सर्ब टडोल, पूजस नाही हर हरे, नानक नाम अमोल,
ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੂਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਾਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ਼ਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਭੂਟ ਉਬਾਵ ਤਰਗੈ ਨਹੀਂ ਸਿਜੈ ਛੂਟਸ ਨਾਹੀ ਊਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋ ਬਾਲੋ ਰਹਿ ਸਾਧ ਸੰਗ ਇਹ ਹੋਮੈ ਸ਼ੋਰੈ ਜੇ ਕੋ ਜਾਨਮ ਮਾਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵਹੁ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਨਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਵਿਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪ੍ਰਸਾਖ ਸੈਨ ਮੁਖ ਉਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੋਤ ਭਰਾਤ ਮੀਤ ਬਨਤਾ ਸੰਗ ਹੱਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਹਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ
ਬਾਹਰ ਭੇਗ ਅੰਤਰ ਮਲ ਮਾਇਆ ਛਪਛ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੀ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਊੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਚੀਤ ਜੋ ਬੈ ਰਾਈ ਤਾਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸੇ ਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚਉ ਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਉ ਮਨ ਪਛਤਾਵੈ ਜੋ ਦਿਸੈ ਸੋ ਚਲਨ ਹਾਰ ਲਪਟ ਰਹਿ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾ ਕਉ ਹੱਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੂਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸ ਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੀ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਪਾਕੈ ਬਲ ਬਲ ਜਾਉ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੂੰ ਗੰਢ ਲਾਵਤ ਜਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਈ ਲੜ ਲਾਏ ਥਨ ਸੁਨੰਤਰ ਰਹਿ ਆਸਮਾਏ
ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰੱਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹਟਾਵਹਿ ਤਿਸੇ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਜ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ ਨਾਨਕ ਪਾਤ ਸੇਤੀ ਘਰ ਜਾਵੈ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਪਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ ਜਿਹ ਪ੍ਰਸਾਦ ਭਾਈ ਦੁਰਲਭ ਦੇਹਿ ਨਾਨਕ ਤਾਕੀ ਭਗਤ ਕਰੇ ਹੈ ਜਿਹ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਹਿ ਪੁਨ ਬਉਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜਿਹ ਪ੍ਰਸਾਦ ਸੁਣੈ ਕਰਨ ਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲੈ ਜਿਹ ਪ੍ਰਸਾਦ ਸੰਪੂਰਨ ਫਲੈ ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਾਇਆ ਜਿਤ ਜਿਤ ਲਾਵਾਉ ਤਿਤ ਲੱਗੈ ਹਰ ਨਾਥ ਨਾਨਕ ਇਨਕੈ ਕਛੂ ਨਾ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕੈ ਸੰਗ ਮਿਟੇ ਅਭਿਮਾਨ ਸਾਧਕੈ ਸੰਗ ਪ੍ਰਗਟੇ ਸੁਗਿਆਨ ਸਾਧਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੂ ਤਿਨ ਬੇਰਾ ਸਾਧਕੈ ਸੰਗ ਪਾਏ ਨਾਮ ਰਤਨ ਸਾਧਕੈ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧਕੈ ਸੰਗ ਅਗੋਚਰ ਮਿਲੈ ਸਾਧਕੈ ਸੰਗ ਸਦਾ ਪਰਫੁੱਲੈ ਸਾਧਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕੈ ਸੰਗ ਮਨੋ ਹਰ ਬੈਨ ਸਾਧਕੈ ਸੰਗ ਨਖਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕੈ ਸੰਗ ਨ ਬੀਗਾ ਪੈਰ ਸਾਧਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕੈ ਸੰਗ ਨਾਹੀ ਹੋ ਤਾਪ ਸਾਧਕੈ ਸੰਗ ਤਜੈ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕੈ ਸੰਗ ਨ ਕਬਹੂ ਤਾਵੈ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
साध कै संग बसै थान ऊचै साधु कै संग महल पहुचै साध कै संग दृढ़ै सब धर्म साध कै संग केवल पार ब्रह्म साध कै संग पाई नाम निधान नानक साधु कै कुरबान साध कै संग सब कुल उधारै साध संग साजन मीत कुटुंब निसतारै साधु कै संग सो धन पावै जिस धन ते सब को वरसावै साध संग धर्म राय करे सेवा साध कै संग सोभा सुर देवा साधु कै संग पाप पलायन साध संग अमृत गुण गायन साध कै संग सर्वथान गम नानक साध कै संग सफल जनम साध कै संग नहीं काश काल दर्शन भेटत होत निहाल साध कै संग कलूखत हरै साध कै संग नरक पर हरै साध कै संग ईहां ऊहां सोहेला साध संग बिशरत हर मेला जो इच्छा सोई फल पावै साध कै संग नगर था जावै पार ब्रह्म साध रिद बसै नानक उधरै साध सुन रसै साध कै संग सुनो हर नाओ साध संग हर के गुण गाओ साध कै संग नामां ते बिसरै साध संग सर पर निस्तरै साध कै संग लगै प्रभ मीठा साधु कै संग घाट घाट डीठा साध संग पै आज्ञाकारी साध संग गत पई हमारी साध कै संग मिटे सब रोग नानक साध भेटे संयोग साध की महिमा बेद न जानै जे तासने ते तब ख्यानै साध की उपमा तेह गुण ते दूर साध की उपमा रही भरपूर साध की शोभा का नाही अंत साध की शोभा सदा बेअंत साध की शोभा ऊच ते ऊची साध की शोभा मूच ते मूची साध की शोभा साध बने आई नानक साध प्रभ भेद ना पाई श्लोक मन साचा मुख साचा सोए अवर न पेखै एकस बिन कोए नानक ए लक्षण ब्रह्म ज्ञानी होए अष्टपदी ब्रह्म ज्ञानी सदा निर्लेप जैसे जल मैं कमल अलेप ब्रह्म ज्ञानी सदा निर्दोख जैसे सूर सर्व कौ सोख ब्रह्म ज्ञानी कह दृष्ट समान जैसे राज रंक को लागे तुल पवान ब्रह्म ज्ञानी कह धीरज एक ज्यों बसदा कू खोदै कू चंदन लेप ब्रह्म ज्ञानी का यह गुनाओ नानक ज्यो पाव का सह सुभाओ ब्रह्म ज्ञानी निर्मल ते निर्मला जैसे मैल न लागे जला ब्रह्म ज्ञानी कह मन होए प्रकाश जैसे तारु ऊपर आकाश हो ब्रह्म ज्ञानी कह मित्र सत्र सुमान ब्रह्म ज्ञानी कह नाही अभिमान ब्रह्म ज्ञानी ऊच ते ऊंचा मन अपने है सब ते नीचा ब्रह्म ज्ञानी से जन पए नानक जिन प्रभ आप करे ब्रह्म ज्ञानी सगल कीरीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते कछ बुरा ना पाया ब्रह्म ज्ञानी सदा सामदर्शी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी कह गरीबी सुमाहा ब्रह्म ज्ञानी पार उपकार उमाहा ब्रह्म ज्ञानी कह नाही धंधा ब्रह्म ज्ञानी ले तावत बंधा ब्रह्म ज्ञानी कह हुए सो भला ब्रह्म ज्ञानी सो फल फला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कह कै रंग ब्रह्म ज्ञानी कह बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा साध जागत ब्रह्म ज्ञानी अहं बोध त्यागत ब्रह्म ज्ञानी कै मन परमानंद ब्रह्म ज्ञानी कै कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह हुए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड प्रताप ब्रह्म ज्ञानी का दर्श बड भागी पाई है ब्रह्म ज्ञानी को बल बल जाई है ब्रह्म ज्ञानी को खोजै महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी कह सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथया न जाय दे आख्यर ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की कत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी साध जीव नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनि श्लोक
पुर धारै जो अंतर नाम सर्ब मैं पेखै भगवान निमुख निमुख ठाकुर नम सुकारै नानक ओह अपरस सगल निसतारै अष्टपदी मिथ्या नाही रसना परसो मन मैं प्रीत निरंजन दरसो परत्रै रूप न पेखै नेत्र साधकी टहल संत संग हेत कर न सुने काहू की निंदा सब ते जन आपस को मंदा गुरु प्रसाद बिख्या पर हरै मन की बाशना मन ते तरै इंद्री जित पंच दुख ते रहत नानक कूट मध्य को ऐसा अपरसो वैष्णो सो जिस ऊपर सो प्रसन्न बिष्ण की माया ते हुए भिन्न कर्म करत हुए नेह कर्म तिस वैष्णु का निर्मल धर्म काहू फल की इच्छा नहीं बाचै केवल भगत कीर्तन संग रचै मन तन अंतर सिमरण गोपाल सब ऊपर होवत कृपाल आप दृढ़ अवरा नाम जपावै नानक ओ वैष्णो परम गत पावै भगवती भगवंत भगत का रंग सगल त्यागै दुष्ट का संग मन ते बिनसै सगला भरम कर पूजै सगल पार ब्रह्म साध संग पापा मल होवै तिस भगवती की मत उत्तम होवै भगवंत की टहल करै नित नीत मन तन अर्पै बिसन बिसन प्रीत मन तन अर्पै बिसन प्रीत हर के चरण हृदय बसावै नानक ऐसा भगवती भगवंत को पावै सो पंडित जो मन प्रबोधै राम नाम आत्म मैं सोधै राम नाम सार रस पीवै उस पंडित कै उपदेश जग जीवै हर की कथा हृदय बसावै सो पंडित फिर जो न आवै वेद पुराण सिमरत बूझै मूल सुख मैं जानै असथूल चौवरना को दे उपदेश नानक उस पंडित को सदा देस बीज मंत्र सर्ब को ज्ञान चौहर नाम जपै को नाम जो जो जपै तिस की गत होए साध संग पावै जन कोए कर कृपा अंतर ओर तारै पाश प्रेत मुगद पात्र कौ तारै सर्ब रोग का उखद नाम कल्याण रूप मंगल गुण गाम काहू जुगत केता न पाइय धर्म नानक तिस मिलै जिस लिखिया तुर कर्म जिस कै मन पार ब्रह्म का निवास तिसका नाम सत राम दास हो आत्म राम तिस नदरी आया दास दसंतन पाए तिन पाया सदा निकट निकट हर जान सो दास दरगै परवान अपने दास को आप कृपा करै तिस दास को सब सो जी परै सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सो कहावै तैसा हरख तैसा उस सोग सदा आनंद तै नहीं बियोग तैसा सुवर्ण तैसी उस माटी तैसा अमृत तैसी बिख खाटी तैसा मान तैसा अभिमान तैसा रंग तैसा राजान जो वरताए साई जुगत नानक ओ पुरख कहिया जीवन मुक्त पार ब्रह्म के सगले ठाओ जित जित कर राखै तैसा तिन नाओ आपे करण करावण जोग प्रभ भावै सोई फुन होग पसरे ओ आप होए अनत तरंग लके न जाहे पार ब्रह्म के रंग जैसी मत दे तैसा प्रगास पार ब्रह्म करता अभिनाश सदा सदा सदा दयाल सिमर सिमर नानक भय निहाल श्लोक ओस्तत करे अनेक जन अंत न पारावार नानक रचना प्रभ रची बहुविध अनक प्रकार अष्टपति कई कोट होए पुजारी कई कोट आचार व्यवहारी कई कोट भय तीर्थवासी कई कोट बन भ्रम उदासी कई कोट वेद के स्रोते कई कोट तपी सर होते कई कोट आत्म ध्यान धारै कई कोट काब काब विचारै कई कोट नवतन नाम त्यावै नानक करते का अंत ना पावै कई कोट भय अभिमानी कई कोट अंध अज्ञानी कई कोट किरपन कठोर कई कोट आपे गो आत्म निखोर कई कोट पर दर्ब को हिरै कई कोट पर दुख न करै कई कोट माया श्रम माहे कई कोट परदेश परमाहे जित जित लावा हो तित तित लगना नानक करते की जाने करता रचना कई कोट सिद्ध जति जोगी कई कोट राजे रास भोगी कई कोट पंखी सर्प उपाय कई कोट पाथर बिरख निपजाए कई कोट पवन पानी बैसंत्र कई कोट देश भू मंडल कई कोट ससियर सूर नक्षत्र कई कोट देव दानव इंद्र सिर शत्र सगल समग्री अपनै सूत तारै नानक जिस जिस पावै तिस तिस निस तारै कई कोट राजस तामस सातको कई कोट वेद पुराण सिमरत अरसासत कई कोट किए रतन समुंद कई कोट नाना प्रकार जंत
कई कोट किए चर जीवे कई कोट गिरी मेर सुवर्ण थीवे कई कोट जख्य किन्नर पिशाच कई कोट भूत प्रेत सुकर मृगाच सब ते निरह सब हूं ते दूर नानक आप अलिपत रहया भरपूर कई कोट पाताल के वासी कई कोट नरक सुर्ग निवासी कई कोट जन्म है जीवै मरै कई कोट बहुजो नहीं फिरै कई कोट बैठत ही खाहे कई कोट घालै थक पाहे कई कोट किए धनवंत कई कोट माया मह चिंत जह जह भाणा तह तह राखे नानक सब केशो प्रभ कह हाथे कई कोट भय बैरागी राम नाम सांगो तिन लेव लागी कई कोट प्रभ को खो जानते आत्म मैं पार ब्रह्म लहंते कई कोट दर्शन प्रभ प्यास तिन को मिलो प्रभ अविनाश कई कोट मांगे सात संग पार ब्रह्म तिन लागा रंग जिन कौ हुए आप सो प्रसन्न नानक ते जन सदा धन धन कई कोट खाणी अर खंड कई कोट आकाश ब्रह्मांड कई कोट होए अवतार कई जुगत कीनो विस्थार कई बार पसरियो पसार सदा सदा एक एक ओंकार कई कोट कीने बहु भांत प्रभ ते होए प्रभ माहे समात ताका अंत न जाने कोई आप।

ਕਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤਿ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਭਰਮੇ ਭੂਲਾ ਦਹਿ ਦੇ ਸੁਭਾਵੈ ਨਿਮਖ ਮਾਹੇ ਚਾਰ ਕੁੰਟ ਫੇਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਸਤਤ ਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੇ ਕਰੈ ਬਖਸੀਸ ਤਾ ਕਾ ਲੇਖਾ ਨਗਨ ਜਗਦੀਸ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਏ ਫੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਕਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ ਕਬਹੂ ਬਿਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹੈ ਬਾਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਅਬ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਦਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੂਨ ਧਾਰੀ ਲਾਵੇ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਾਹੂਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੇ ਮੈਂ ਜੋਗਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਰਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਭੀਤਰ ਤਕ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰ ਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੀਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ

नेत्र हो पेख दर सुख होए, मन बिकसे साध चरण धोए। भगत जना के मन तन रंग, बिरला को पावै संग। एक बस दीजे कर मया, गुर प्रसाद नाम जप लया। ताकि उपमा कही ना जाए, नानक रहया सर्व समाए। प्रभ संग दीन दयाल, भगत बशल सदा किरपाल। अनाथ नाथ गोविंद कुपाल, सर्व कटा करत प्रतपाल। आद पुरख कारण करतार, भगत जना के प्राण आधार। जो जो जपे सो होए पुनीत, भगत पाए लावे मन हीत। हम निर्गुण यार नीच अजान, नानक तुमरी शरण पुरख भगवान। सर्व वैकुंठ मुक्त मोख पाए, एक निमक हर के गुण गाए। अनिक राज भोग वडियाई, हर के नाम की कथा मन पाई। बहु भोजन का पर संगीत, रसना जपती हर हर नीत। भली सो करनी सोवा तनवंत, हृदय बसे पूर्ण गुरुमंत। साध संग प्रभ देहि निवास, सर्व सुख नानक प्रगास। श्लोक सरगुण निर्गुण निरंकार, सुन समाधि आप। आपन किया नानका, आपे ही फिर जाप। अस्पदी जब आकार एह कुछ न दृष्टेता, पापुन तब कहते होता। जब तारी आपन सुन समाद, तब बैर विरोध किस संग कुमार। जब इसका वरण चहो न जापत, तब हर्ष सोप को किसे बेआपत। जब आपन आप आप ब्रह्म, तब मोह कहा किस होवत परम। आपन खेल आवर्ती जा, नान करने हार न दूजा। जब होवत प्रभ केवल तनी, तब बंद मुक्त कहो किस को गनी। जब एक कहे हर अगम अपार, तब नर्क सुर को कौन अवतार। जब निर्गुण प्रभ सहज सुभाए, तब शिव सक्त कहो कित ठाए। जब आप है आप अपनी जो तरे, तब कवन निडर कवन कत डरे। आपन चलत आप करने हार, नानक ठाकुर अगम अपार। अवनासी सुख आपन आसन, तह जन्म मरण को कहा विनाशन। जब पूर्ण करता प्रभ सोए, तब जम की त्रास कहो किस होए। जब अवगत अगोचर प्रभ एका, तब चित्र गुप्त किस पूछत लेखा। जब नाथ निरंजन अगोचर अगादे, तब कौन छुटे कौन बंधन बाधे। आपन आप ही अचर जा, नानक आपन रूप आप ही ऊपर जा। जह निर्मल पुरख पुरख पत होता, तह बिन मैल कहू क्या तोता। जह निरंजन निरंकार निर्वाण, तह कौन को मान कहून अभिमान। जह स्वरूप केवल जगदीश, तह छल छिदर लगत कहो कीस। जह ज्योत स्वरूपी ज्योत संग समावे, तह किसे भूप कवन तृप्तावे। कर्ण करावन करने हार, नान करते का नाहे सुमार। जब अपनी सोवा अपन संग बनाई, तब कवन माए बाप मित्र सुत पाई। जह सर्व कला आपे परवीन, तह वेद कतेव कहा कौ चीन। जब अपन आप उड़तारे, तो सगन अप सगन कहा विचारे। जह आपन ऊंच अपन आप नेरा, तह कौन ठाकुर कौन कही है चेरा। बिस्मन बिस्म रहे बिस्माद, नानक अपनी गत जानो आप। जह अशल अछेद अपेद समाया, ऊहा किसह व्यापत माया। आपस को आप है आदेश, तह गुण का नाही प्रवेश। जह एक कहे एक एक भगवंता, तह कौन अचिंत किस लागे चिंता। जह आपन आप पतियारा, तह कौन कथे कौन सुनने हारा। बहु बेअंत ऊचते ऊचा, नानक आपस को आपे पहुँचा। जह आप रचियो प्रपंच अकार, तह गुण महकीनो विस्तार। पापुन तह कई कहावत, कौ नरको सुर्ग वंशावत। आल जाल माया जंजाल, होमे मोह परम पै पार। दुख सुख मान अपमान, अनक प्रकार की योग खान। आपन खेल आप कर देखे, खेल संकोचे तो नानक के। जह अवगत भगत है आप, जह पसरे पासार संत प्रताप। दुहु पाका आप है तनी, उनकी शोभा उनहु बनी। आप है कौत करे अनद चोज,
ਆਪਹਿ ਰਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ, ਬੇਸੁਮਾਰ ਅਥਾ ਅਗਣਤ ਅਤੁਲੇ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ, ਨਾਨਕੇ ਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ, ਆਪਹਿ ਏਕ ਆਪ ਵਿਸਥਾਰ, ਜਾ ਤਿਸ ਭਾਵੇ ਤਾ ਸ੍ਰਿਸ਼ਟ ਉਪਾਇ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕੁਛ ਹੋਇ, ਆਪਨ ਸੂ ਸਭ ਜਗਤ ਪਰੋਇ, ਜਾ ਕੋ ਪ੍ਰਭਜਿਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤੱਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਕੇ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੇ ਤਿਸ ਕੋਇ ਨਾ ਮਾਰੇ, ਸੋ ਮੂਆ ਜਿਸ ਮਨ ਹੁੰਦੀ ਸਾਰੇ, ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨ ਹੋ ਸਾਥ, ਗੁਣ ਨਿਦਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹਿ ਦਇਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰ ਤਿਬ ਜਾਣੇ ਆਪ, ਅੰਤਰ ਜਾਮੀ ਰਹੋ ਵਿਆਪ, ਪ੍ਰਿਤ ਪਾਲੇ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸ ਹੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੇ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ, ਸੇਵਕ ਉਹ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਿਨ ਪੂਜ ਹੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਹੈ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਨ ਕਾ ਇਹ ਸੁਆਉ, ਆਠ ਪਹਿਰ ਪ੍ਰਭ ਭਿਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ, ਸੁਣ ਉਪਦੇਸ਼ ਹਿਰਦੇ ਬਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਲਤ ਪਲਤ ਦੋਇ ਲੈ ਸੁਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤਿਸ ਸਾਚ ਪਰਿਖਿਆ, ਮਨ ਤਾ ਨਾਮ ਜਪਹੁ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਭਰੇ ਰਾਖਨ ਹਾਰ ਧਿਆਏ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋਹੋਤ ਨਿਹਾਲ, ਤਾਂ ਕੇ ਨਿਕਟ ਨਾ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਇੱਕ ਸਟਟ ਮਾਹੇ, ਅਨਿਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ, ਸੁਨ ਸਮਾਦ ਅਨਰ ਤਹਿ ਨਾਦ, ਕਹਿ ਨ ਜਾਈ ਅਚਰਜ ਵਿਸੰਵਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿ ਭਗਵੰਤ, ਧਰਨ ਮਾਹੇ ਆਕਾਸ ਪਏ ਆਲ,
सर्व लोक पूर्ण प्रतपाल, बंतिन पर्वत है पर ब्रह्म, जैसी आज्ञा तैसा कर्म, पौन पानी बै संतर माहे, चार कुंट दह दिसे समाहे, तिसते पिन नहीं को ठाओ, गुर प्रसाद नानक सुख पाओ, वेद पुराण सिमरत मह देख, ससी अर सूर नखतर मह एक, बाणी प्रभ की सब को बोले, आप अडोलना कब हु डोले, सर्व कला कर खेले खेल, मोल ना पाइए पुणे हम अमोल, सर्व ज्योत मह जा की ज्योत, तार रहो स्वामी उत्पोत, गुर प्रसाद परम का नास, नानक तिन महे एह विसास, संत जना का पेखन सब ब्रह्म, संत जना के हृदय सब धर्म, संत जना सुनो सुभ वचन, सर्व व्यापी राम संग रचन, जिन जाता तिसकी एह रहत, सत बचन साधु सब कहत, जो जो होए सोई सुख माने, कर्ण करावन हार प्रव जाने, अंतर बसे बार भी ओही, नानक दर्शन देख सब मोही, आप

ਅਨੇ ਕਲਾ ਲਖੀ ਲਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਵ ਨੈਨਾ ਭਿਖਨਹਾਰਾ।

ਸੰਸਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਤਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰਹਿਣ ਅੰਮ੍ਰਿਤ ਨਾਮ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਈ

ਵੈਕੂ ਵੇਖੈ ਹਾ ਦਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ

ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤ।

ਜਾਣੈ ਕੌਣ ਕੂਤ, ਕੀਤਾ ਫਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਪਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਰ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿ ਪਾਹੇ, ਚੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਬੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ।

ਕਵਣ ਸਦਾ ਮਨ ਚਾਉ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਤੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ

ਹੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਇਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹਾ ਪਵੈ ਸਮੁੰਦ ਨ ਜਾਣੀਐ, ਸਮੁੰਦ ਸਾਹਾ ਸੁਲਤਾਨ ਗਿਰਹ ਸੇਤੀ ਮਾਲ ਧਨ, ਕੀੜੀ ਤੁਲ ਨ ਹੋਵਨੀ ਜੇ ਤਿਸ ਮਨੁ ਨ ਵਿਸਰਹਿ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੀ, ਤਾਂ ਕਿ ਅੰਤ ਨ ਪਾਏ ਜਾਹੀ, ਇਹੋ ਅੰਤ ਨ

ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਨਿਕਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੂਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਕੱਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੀ, ਕਿਤੇ ਆਦੂ ਭੁੱਖ

ਗਾਵੇ ਗਾਵੈ ਤੁਹਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ।

ਸਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਆਖੁ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਦਲ ਦੇਸ਼ ਕੀਤੇ ਸਿੱਧ ਬੁਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਜਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀ ਅਗਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿੱਥੈ ਕੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਡਾਸਾ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਗੰਤਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

सगल समग्री तुमरै सूत्र तारी तुम ते हो ऐसो

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ।

ਪ੍ਰਗਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਖ ਕੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਉਨ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰ ਜੀ ਆਪ ਜੀ ਦੀ ਕਿਰਪਾ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂਦਰ, ਆਪ ਜੀ ਕੀ ਪਾਵਨ ਪਵਿੱਤਰ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ, ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤਾਂ ਕਰਨੀਆਂ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਆਪ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਮਾਇਆ ਸਫਲੀ ਕਰਨੀ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਤਿਗੁਰੂ ਜੀ ਰਹਿਮਤ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿ ਦਰ ਕਰ ਦੀ ਸੇਵਾ ਦੇ ਯੋਗ ਬਖਸ਼ਿਸ਼ ਕਰ ਲੈਣਾ। ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪੈ ਰਹਿਣ, ਸੁਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਸਤਿਗੁਰੂ ਜੀ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ

ਸਲੋਕ ਮਹਲਾ ਪਹਿਲਾ। ਸੱਚੇ ਤ੍ਰਿਕਣ ਸੱਚੇ ਬ੍ਰਹਮਣ ਸੱਚੇ ਤ੍ਰਿਲ ਸੱਚੇ ਆਕਾਰ ਸੱਚੇ ਤ੍ਰਿਕਣ ਸਰ ਵਿਚਾਰ ਸੱਚਾ ਤ੍ਰਮਣ ਸੱਚਾ ਦੀਬਾਣ ਸੱਚਾ ਤਰਾ ਹੁਕਮ ਸੱਚਾ ਪ੍ਰਮਾਣ ਸੱਚਾ ਤਰਾ ਕਰਮ ਸੱਚਾ ਨਿਸ਼ਾਨ ਸੱਚੇ ਦਾ ਕਲ ਕਰੋੜ।

ਕਿਸੇ ਜੇਬ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲ ਅੰਦਰ ਸੰਰੂਪ ਪਾਰ ਤੀਰਥਨਾਵਰ ਚਾਪੂ ਜਗਰਵਾਸ ਬੈਕਾਰ ਜੋਗੀ ਸੁਨਤੀ ਹਵਨ ਜਿਤੇ ਤਿਲਕ ਨਾਮ ਕਰਤਾ।

ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਧੇ ਸੇਤੀ ਨਹੀਂ ਕੇਵਲ ਉਮੇ ਸਬਦ ਜਲਾਏ ਪੂਰੀ।

ਨਾਨਕ ਕੈ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦਿਆ ਫਿੱਕਾ ਫਿੱਕੀ ਸੋਏ ਫਿੱਕਾ ਦਰਗਾਹ ਸਟੇਮ ਤੁੱਕਾ ਫਿੱਕਾ ਪਾਏ।

ਕੋਟੀ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਦੀ ਦਾਤ ਸੋਲੀ ਚ ਪਾਈ ਹੈ। ਵਡਭਾਗੇ ਹਾਂ ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦੇਣ, ਐਸੀ ਕਿਰਪਾ ਹੋ ਜਾਏ ਹਰ ਰੋਜ਼ ਹਰ ਮਨੁੱਖ ਹਰ ਜੀਵ ਮਾਲਕ ਦੇ ਚਰਨਾਂ ਵਿੱਚ ਜੁੜ ਬੈਠ ਕਰਕੇ ਮਾਲਕ ਦੇ ਨਾਮ ਦੇ ਨਾਲ ਜੁੜ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਸਫਲਾ ਕਰ ਸਕੇ, ਇਹੋ ਜਿਹੀ ਬਖਸ਼ਿਸ਼ ਹੋ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ ਦੇ ਮੁੱਖ ਵਾਕ ਅਨੁਸਾਰ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ ਅਤੇ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਜੀ, ਜਿਨ੍ਹਾਂ ਤੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੈ, ਤਿਨ੍ਹਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ।

क्या पढ़िए क्या गुणिया

ਜੋ ਸਹਿਜ ਨਾ ਮਿਲਿਓ ਸੋਈ। ਕਿਆ ਪੜ੍ਹੀਐ

कह कबीर अब जानिया जब जानिया तो मन मानिया मन माने लोग ना भतीजै ना भतीजै तो क्या कीजै वाहिगुरु जी का खालसा वाहिगुरु जी की फतेह गुरु रूप गुरु की साजी नवाजी साध संगत ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਜੋ 15 ਭਗਤ ਸ਼੍ਰੋਮਣੀ ਭਗਤ ਨੇ ਭਗਤਾਂ ਵਿੱਚੋਂ ਇਹ ਵੱਡੇ ਭਗਤ ਨੇ ਇੱਕ ਰਾਜਸੀ ਭਗਤ ਨੇ ਇੱਕ ਇਲਾਹੀ ਇੱਛਾ ਤੋਂ ਮੁਕਤ ਭਗਤ ਨੇ ਰਾਜਸੀ ਭਗਤਾਂ ਵਿੱਚ ਭਗਤ ਜਿਹੜਾ ਹੈ ਸਭ ਤੋਂ ਵੱਡਾ ਰਾਜਾ ਜਨਕ ਹੈ ਲੇਕਿਨ ਯਾਦ ਰੱਖਿਓ ਜੇ ਕਿ ਉਹਨਾਂ 6 ਭਗਤਾਂ ਚੋਂ ਵੱਡਾ ਭਗਤ ਹੈ ਲੇਕਿਨ ਭਗਤ ਕਬੀਰ ਜੀ ਉਹਨਾਂ 15 ਭਗਤਾਂ ਚੋਂ ਭਗਤ ਵੱਡੇ ਨਹੀਂ ਰਾਜਾ ਜਨਕ ਜੀ ਜਿਨ੍ਹਾਂ 15 ਭਗਤਾਂ ਨੂੰ ਅਕਾਲ ਪੁਰਖ ਦੀ ਇਲਾਹੀ ਬਾਣੀ ਆਈ ਹੈ ਔਰ ਸਭ ਤੋਂ ਵੱਧ ਬਾਣੀ ਭਗਤ ਕਬੀਰ ਜੀ ਦੀ ਰਚਨਾ ਤੋਂ ਉਸ ਵਾਹਿਗੁਰੂ ਅਕਾਲ ਪੁਰਖ ਨੇ ਬਖਸ਼ੀ 3 ਤਰ੍ਹਾਂ ਦਾ ਸਜਦਾ ਸਿੱਖੀ ਦੇ ਵਿੱਚ ਹੈ ਤੇ 3 ਤਰ੍ਹਾਂ ਦਾ ਸਜਦਾ ਹੀ ਇਸਲਾਮ ਦੀ ਦੁਨੀਆਂ ਵਿੱਚ ਹੈ ਲੇਕਿਨ ਇਸਲਾਮ ਦਾ ਸਜਦਾ ਕਰਨ ਵਿੱਚ ਤੇ ਸਿੱਖੀ ਦੇ ਸਜਦਾ ਕਰਨ ਵਿੱਚ ਫਰਕ ਹੈ ਆਪਾਂ ਇੱਕ ਸਤਿਗੁਰ ਦੀ ਇਲਾਹੀ ਬਾਣੀ ਦਾ ਪਾਵਨ ਬਚਨ ਪੜ੍ਹਦੇ ਹਾਂ ਮੁਬਾਰਕ ਡੰਡੋਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੰਡੋਤ ਸ਼ਬਦ ਡੰਡੇ ਤੋਂ ਆਇਆ ਡੰਡਾ ਕੀ ਹੈ ਸਿੱਧਾ ਔਰ ਡੰਡਾ ਨਿਰਜਿੰਦ ਜਾਨ ਨਹੀਂ ਹੈਗੀ ਡੰਡਾ ਜਿਹਦੇ ਹੱਥ ਵਿੱਚ ਨਾ ਉਹਦੇ ਅਨੁਸਾਰ ਚੱਲਦਾ ਹੈ ਇੱਕ ਹੈਗੀ ਡੰਡਾਉਤ ਬੰਧਨਾ ਕਈ ਵੀਰ ਭਾਵਨਾ ਵਾਲੇ ਸਤਿਗੁਰ ਸਾਹਿਬ ਦੇ ਸਾਹਮਣੇ ਸਿੱਧੇ ਆ ਕੇ ਲੇਟ ਜਾਂਦੇ ਆ ਉਹਨੂੰ ਡੰਡਾਉਤ ਬੰਧਨਾ ਕਹਿੰਦੇ ਆ ਜਿਹੜੇ ਆਪਾਂ ਆਮ ਮੱਥਾ ਟੇਕਦੇ ਹਾਂ ਇਹ ਆ ਅਸ਼ਟਾਂਗ ਬੰਧਨਾ 8 2 ਪੈਰ 2 ਕੂਣੀਆਂ 2 ਗੋਡੇ 2 ਪੈਰ 8 ਅੰਗ ਥੱਲੇ ਲੱਗ ਕੇ ਮੱਥਾ ਟੇਕਿਆ ਜਾਂਦਾ ਤੀਜੀ ਇਹ ਬੰਦਨਾ ਇਹ ਸਜਦਾ ਸਾਨੂੰ ਜਿਹੜਾ ਹੈ ਨਾ ਇਹ ਹਰ ਇੱਕ ਸਵਾਸ ਨਾ ਕਰਨਾ ਵੀ ਹਰ ਸਵਾਸ ਨਾਲ ਤੂੰ ਉਹਨੂੰ ਸਜਦਾ ਕਰਨਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ ਹਰ ਸਰੇ ਕੋ ਸਿਜਦਾ ਹੈ ਸੁਬਹਾਨ ਕਰਦ ਹਰ ਦਰਥ ਹਰੇਕ ਸਰ ਦਰਥ ਸਿਰ ਸਿਜਦਾ ਦਾ ਅਰਥ ਮੱਥਾ ਟੇਕਣਾ ਸੁਬਹਾਨ ਦਾ ਅਰਥ ਹੈ ਕਿ ਅੰਮ੍ਰਿਤ ਵੇਲੇ ਤੁਸੀਂ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ ਹਿੰਦੂ ਜਨ ਬ੍ਰਹਮ ਮੁਹੂਰਤ ਕਹਿੰਦੇ ਆ ਇਸਲਾਮ ਦੀ ਦੁਨੀਆਂ ਵਿੱਚ
ਆਨਲ ਸੁਬਹ ਆਖਦੇ ਨੇ, ਸੁਬਾਨ ਵੇਲਾ, ਅੰਮ੍ਰਿਤ ਵੇਲਾ। ਇਸਲਾਮ ਦੀ ਦੁਨੀਆਂ ਦੀਆਂ ਪੰਜ ਨਮਾਜ਼ਾਂ ਨਹੀਂ, ਸੱਤ ਨਮਾਜ਼ਾਂ ਨੇ। ਪੰਜ ਨਮਾਜ਼ਾਂ ਉਹਨਾਂ ਦੀਆਂ ਫਰਜ਼ ਨੇ, ਦੋ ਨਮਾਜ਼ਾਂ ਫਰਜ਼ ਨਹੀਂ। ਉਹਨਾਂ ਦੋਵਾਂ ਚ ਇੱਕ ਨਮਾਜ਼ ਦਾ ਨਾਂ ਤੁਹਜ਼ਤ ਦੀ ਨਮਾਜ਼। ਤੁਹਜ਼ਤ ਦੀ ਨਮਾਜ਼ ਜਿਹੜਾ ਵੇਲਾ ਹੈ ਨਾ, ਉਸ ਸਵੇਰੇ 3:30-4 ਵਜੇ ਦਾ ਵੇਲਾ ਹੈ ਵੀ ਅੰਮ੍ਰਿਤ ਵੇਲੇ। ਹੁਣ ਇਹ ਫਰਜ਼ ਨਹੀਂ ਹੈਗੀ, ਫਰਜ਼ ਵਾ ਜ਼ਰੂਰੀ। ਪਰ ਉਹਨਾਂ ਆਖਿਆ ਕਿ ਜਿਹੜਾ ਬੰਦਾ ਤੁਹਜ਼ਤ ਦੀ ਨਮਾਜ਼ ਕਰਦਾ ਹੈ ਨਾ, ਜੋ ਤੈਨੂੰ ਸਵਾਬ ਪੰਜ ਨਮਾਜ਼ਾਂ ਚ ਮਿਲਣਾ ਹੈ, ਉਹਦੇ ਤੂੰ ਕਈ ਗੁਣਾ, ਪਤਾ ਨਹੀਂ ਕਿੰਨੇ ਗੁਣਾ ਵੱਧ ਸਵਾਬ ਮਿਲੇਗਾ ਜੇ ਤੂੰ ਤੁਹਜ਼ਤ ਦੀ ਨਮਾਜ਼ ਕਰੇ। ਸਾਡੇ ਘਰ ਨਮਾਜ਼ ਦਾ ਅਰਥ ਬੰਦਗੀ ਕਰਨੀ, ਲੇਕਿਨ ਸਾਡੇ ਘਰ ਜਿਹੜਾ ਹੈ ਅੰਮ੍ਰਿਤ ਜਿਹੜਾ ਫਰਜ਼ ਕੀਤਾ ਗਿਆ ਵੀ ਜ਼ਰੂਰੀ, ਇਹ ਛੱਡਿਆ ਨਹੀਂ ਜਾ ਸਕਦਾ। ਭਾਈ ਨੰਦ ਲਾਲ ਜੀ ਕਹੇ, ਹਰ ਸਾਰੇ ਕੋ ਸਿੱਧਾ ਇਹ ਸੁਬਹਾਨ ਕਰਦ ਕਿ ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਸਿੱਧਾ ਕਰਨਾ, ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਮੱਥਾ ਟੇਕਣਾ। ਤੂੰ ਰਾਤ ਦੇ ਆਰਾਮ ਚ ਜਾਗ ਖੁੱਲੀ ਹੈ ਤੇ ਉੱਠਦੇ ਸਾਰ ਪਹਿਲਾਂ ਉਸ ਵਾਹਿਗੁਰੂ ਨੂੰ ਮੱਥਾ ਟੇਕਣਾ ਹੈ। ਤੇ ਭਾਈ ਸਾਹਿਬ ਫਰਮਾਉਂਦੇ ਕਿ ਜਿਹਨੇ ਉੱਠਦੇ ਸਾਰ ਮੱਥਾ ਟੇਕਿਆ, ਹਰ ਸਰੇ ਕੋ ਸਿੱਧਾ ਆਏ ਸੁਬਹਾਨ ਕਰਦ ਹੱਕ ਮਾਰ ਰਾ ਊ ਈ ਸਾਹਿਬ ਇਮਾਨ ਕਰਦ ਨੇ, ਉਹ ਸੱਚਾ ਵਾਹਿਗੁਰੂ ਪਹਿਲੀ ਬਖਸ਼ਿਸ਼ ਕਰਦਾ ਹੈ ਕਿ ਉਹ ਸਿਰ ਨੂੰ ਸਿਦਕ ਇਮਾਨ ਵਾਲਾ ਕਰ ਦਿੰਦਾ। ਜਿਹੜਾ ਇਮਾਨ ਵਾਲਾ ਸਿਰ ਨਾ, ਉਹ ਕਦੀ ਡੋਲਦਾ ਨਹੀਂ। ਦੁਨੀਆਂ ਵਿੱਚ ਇਹੋ ਜਿਹੀ ਵਿਅਕਤੀ ਹੋਈ ਹੈ ਵੀ ਲੱਖਾਂ ਤੇ ਇਮਾਨਦਾਰ ਰਹੇ ਤੇ ਕੱਖ ਦੇ ਉੱਤੇ ਡੋਲ ਗਏ, ਲੇਕਿਨ ਇਮਾਨ ਵਾਲਾ ਨਾ ਲੱਖ ਤੇ ਡੋਲੇ, ਨਾ ਕੱਖ ਤੇ ਡੋਲੇ, ਤੇ ਨਾ ਕਿਤੇ ਉਹ ਕਸ਼ਟ ਵਿੱਚ ਡੋਲੇ, ਕਿਉਂਕਿ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਇਮਾਨ ਬਖਸ਼ ਦਿੱਤਾ ਹੈ ਤੇ ਬਖਸ਼ਿਆ ਤਾਂ ਹੈ ਕਿ ਉਹਨੇ ਅੰਮ੍ਰਿਤ ਵੇਲੇ ਉੱਠਦਿਆਂ ਉਸ ਵਾਹਿਗੁਰੂ ਨੂੰ ਮੱਥਾ ਟੇਕਿਆ। ਮੱਥਾ ਟੇਕੇਗਾ ਅੰਮ੍ਰਿਤ ਵੇਲੇ ਉੱਠਦਾ ਸਾਰ ਹੀ, ਤੇ ਉਹ ਭਾਈ ਸਾਹਿਬ ਦੀ ਗਰੰਟੀ ਕਿ ਉਹ ਤੈਨੂੰ ਇਮਾਨ ਵਾਲਾ ਕਰ ਦੇਗਾ। ਹੱਕ ਮਾਰ ਰਾ ਊ ਈ ਸਾਹਿਬ ਇਮਾਨ ਕਰਦ, ਸਰ ਬਰਾਏ ਸਿਜਦਾ ਪੈਦਾ ਕਰਦਾ ਅੰਤ। ਭਾਈ ਸਾਹਿਬ ਕਹਿੰਦੇ, ਸੱਚ ਜਾਣੀ ਇਹ ਸਿਰ ਪੈਦਾ ਹੀ ਇਸ ਕੰਮ ਵਾਸਤੇ ਹੋਇਆ ਸੀ ਕਿ ਉਸ ਮਾਲਕ ਨੂੰ ਸਿਜਦਾ ਕਰੇ, ਤੇ ਜਿਹਨੇ ਉਸ ਮਾਲਕ ਨੂੰ ਸਹੀਦਾ ਨਹੀਂ ਕੀਤਾ, ਜਿਹੜੇ ਕੰਮ ਨੂੰ ਆਇਆ ਸੀ ਉਹ ਕੰਮ ਹੀ ਨਹੀਂ ਕੀਤਾ, ਉਹ ਜਿਹੋ ਜਿਹਾ ਆਇਆ ਉਹੋ ਜਿਹਾ ਨਾ ਆਇਆ ਆਪਣਾ ਕੀਮਤੀ ਸਮਾਂ ਗਵਾ ਕੇ ਜਾ ਰਿਹਾ। ਤੇ ਜਿਸ ਨੇ ਉਸ ਕੰਮ ਨੂੰ ਕੀਤਾ, ਉਹਨੂੰ ਸਹੀਦਾ ਕੀਤਾ ਅੰਮ੍ਰਿਤ ਵੇਲੇ, ਦਰਦ ਹਰ ਸਾਰ ਰਾਹ ਮਦਾਵਾਂ ਕਰਦਾ, ਉਹਦੇ ਸਿਰ ਦੀ ਦਵਾਈ ਕਰ ਦਿੱਤੀ ਹੈ ਵੀ ਤੈਨੂੰ ਹੁਣ ਸਿਰ ਦਰਦੀ ਨਹੀਂ ਹੋਏਗੀ, ਤੈਨੂੰ ਕੋਈ ਪਰੇਸ਼ਾਨੀ ਸਿਰ ਵਿੱਚ ਆਵੇ ਉਹ ਤੈਨੂੰ ਨਹੀਂ ਆਏਗੀ। ਫਿਰ ਅਗਲੀ ਵਾਰ ਕਮਾਲ ਦੀ, ਪਸ ਤੋਰਾ ਬਾਦ ਕੁਣੀ ਹਰਦਮ ਸਜੂਦ, ਕਹਿੰਦੇ ਫਿਰ ਤੇ ਤੇਰਾ ਜਿਹੜਾ ਮਾਲਕ ਸਿਰ ਨੂੰ ਈਮਾਨ ਵਾਲਾ ਕਰਦਾ ਹੈ, ਜਿਹੜਾ ਸਿਰ ਦਰਦੀ ਖਤਮ ਕਰਦਾ ਹੈ, ਫਿਰ ਉਹਨੂੰ ਕੇਵਲ ਅੰਮ੍ਰਿਤ ਵੇਲਾ ਨਹੀਂ, ਉਹਨੂੰ ਹਰ ਦਮ ਦੇ ਨਾਲ ਸਜਦਾ ਕਰ। ਹੁਣ ਸਵਾਲ ਖੜਾ ਹੋ ਜਾਏਗਾ ਵੀ ਸਾਡੇ ਧਰਮ ਤੇ ਮਥਨ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਵੀ ਹਰ ਦਮ ਨਾ ਸਿਰ ਚੱਕੇ, ਹਰ ਦਮ ਨਾ ਰੱਖੇ, ਫਿਰ ਤਾਂ ਕੁਛ ਕਰ ਹੀ ਨਹੀਂ ਸਕਦਾ ਹੈਗਾ। ਸਾਡਾ ਉਹ ਸਜਦਾ ਹੈ ਕਿ ਜਿਹੜਾ ਤੂੰ ਅੰਮ੍ਰਿਤ ਵੇਲੇ ਉੱਠਦੇ ਆ, ਵਾਹਿਗੁਰੂ ਕਹਿਣਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦੋਂ ਇਹ ਜੀਵ ਭੁੱਲਿਆ ਹੋਇਆ ਸੀ,
उस पासे दा उनु ना ले ही नहीं रहा सी, उनु इस सजदा कर ही नहीं रहा सी। उस वेले फिर जो सच का पुजारी सी, सच का आवाज देने वाला सी, परमेश्वर ने आवाज दिती, हर का नाम ना जप से गुवारा, क्या सोचे है बारंग बारा। गुवारा कहते मूर्ख नु, कहते मूर्खा जेड़े काम नु तू आया सी, वो काम ही नहीं करता पैसे, तू मूर्ख है। तू आया सी इत्थे कि दम दम ना उनू सजदा कर, मैं दम दम ना उदा नाम जपना है, तू ते होर ही सोचा च पिया होया, तेनू 24 घंटे चिंता ही जिंदगी दी पई हुई है, तृष्णा की चिंता विच, तृष्णा दे विच चिंता ही तृष्णा लगी हुई है। आपां सुखमणी साहब का पाठ करते हैं, करना चाहिए, यह नहीं कहना चाहिए भी सुखमणी साहब का पाठ नहीं करना, नहीं करना चाहिए, पर सुखमणी साहब का पाठ करन पढ़न तो अगे सुखमणी

ਲੱਖਾਂ ਵੇਦ ਲਿਖੇ ਉਹੋ ਜਿਹੀਆਂ ਕਿਤਾਬਾਂ ਪੜ੍ਹੀਆਂ ਲਿਖੀਆਂ ਤੇ ਉਹਨਾਂ ਨੂੰ ਪੜ੍ਹਨ ਵਾਲਿਆਂ ਨੂੰ ਉਸ ਵਾਹਿਗੁਰੂ ਦੇ ਘਰ ਦੇ ਉਸ ਅੱਖਰ ਦਾ ਭੇਦ ਨਹੀਂ ਆਇਆ। ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚੱਖਣਾ ਚਾਕ ਉਸ ਇੱਕ ਗੱਲ ਪਾਸਾ ਆਇਆ ਹੀ ਨਹੀਂ ਉਧਰ। ਕਿਆ ਪੜ੍ਹੀਏ ਕਿਆ ਗੁਣੀਏ ਗੁਣੀਏ ਵਿਚਾਰੀਏ ਇਹਦਾ ਇਹ ਮਤਲਬ ਵਿਚਾਰਨਾ ਨਹੀਂ ਹਰ ਲਾਦਾ ਗੁਰ ਵਿਚਾਰਾ ਜੋ ਤੇਰੀ ਬਿਰਤੀ ਗਿਰਤੀ ਹੋਵੇ ਨਾ ਤੈਨੂੰ ਡਿੱਠਿਆਂ ਨਾ ਸਬਰ ਆਵੇ ਤੈਨੂੰ ਡਿੱਠਿਆਂ ਨਾ ਕੁਛ ਮਿਲੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਤੇ ਤੂੰ ਫਿਰ ਵਿਚਾਰ ਚ ਪਈ ਇਹਦਾ ਮਤਲਬ ਤੇਰੀ ਬਿਰਤੀ ਗਿੰਦੀ ਹੈ ਸਕੇ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਡਿੱਠਿਆਂ ਬਖਸ਼ਿਸ਼ ਨਹੀਂ ਹੁੰਦੀ ਨੀ ਅਸੀਂ ਤਾਂ ਰੋਜ਼ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਜੈ ਡਿੱਠੇ ਮਨ ਧੀਰੀਏ ਕਿਲਖ ਮੰਜਰ ਦੂਰੇ ਸੋ ਕਿਉਂ ਵਿਸਰੇ ਮਾਓ ਮੈਂ ਜੋ ਰਿਹਾ ਭਰਪੂਰੇ ਤੇ ਰੋਜ਼ ਕਹਿੰਦੇ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ ਉਦੋਂ ਵਿਚਾਰ ਚ ਪੈ ਜਾਈ ਤੇ ਤੇਰੇ ਮਨ ਤੇ ਮੈਲ ਚੜੀ ਹੋਈ ਸੀ ਇਸ ਵਾਸਤੇ ਡਿੱਠਿਆ ਤੇਰਾ ਅਸਰ ਨਹੀਂ ਹੋਇਆ। ਕਿਆ ਵੇਦ ਪੁਰਾਣਾ ਸੁਣੀਏ ਉਹ ਵੇਦ ਉਹ 18 ਪ੍ਰਾਣ ਕੀ ਮਿਲਿਆ ਨਾ ਸੁਣ ਚੋਂ ਕੁਛ ਨਹੀਂ ਮਿਲਿਆ ਇਸ ਵਾਸਤੇ ਇਹ ਨਹੀਂ ਪੜ੍ਹਨਾ ਮਤਲਬ ਇਹ ਪੜ੍ਹਨਾ ਨਹੀਂ ਹੈ ਪੜ੍ਹਨਾ ਹਰ ਗੁਣ ਪੜ੍ਹੀਏ ਹਰ ਗੁਣ ਗੁਣੀਏ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਤੇਰੇ ਤੇ ਗੁਣ ਕੀਤੇ ਆ ਕਿ ਮੇਰੇ ਤੇ ਵਾਹਿਗੁਰੂ ਇੰਨੇ ਗੁਣ ਕੀਤੇ ਤੂੰ ਉਹ ਪੜ੍ਹ ਕੇ ਵਾਹਿਗੁਰੂ ਕੀ ਗੁਣ ਕਰਦਾ ਹੈ ਉਸ ਵਾਹਿਗੁਰੂ ਦੇ ਘਰ ਦੀ ਵਿਚਾਰ ਕਰ ਪੜ੍ਹਿਆ ਗੁਣਿਆ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੋ ਜਲ ਚੁੱਤਰ ਚਰੀਏ ਜੀਓ ਤਰੀਏ ਜੀਓ ਜੇ ਤੂੰ ਗੁਰੂ ਦੇ ਘਰ ਨੂੰ ਉਸ ਵਾਹਿਗੁਰੂ ਦੇ ਘਰ ਨੂੰ ਪੜ੍ਹਾਈ ਕੀਤੀ ਹੈ ਆ ਜਿਹੜੀ ਅਖੰਡ ਪਾਠ ਸਾਹਿਬ ਡਿਊਟੀ ਲਾਉਣੀ ਬੜੀ ਵੱਡੀ ਭਗਤੀ ਹੈ ਪਰ ਜੇ ਬਿਰਤੀ ਇਹ ਹੋਵੇ ਉਸ ਤਰ੍ਹਾਂ ਕੋਈ 2 ਘੰਟੇ ਬੈਠਣ ਵਾਲੇ ਗੁਰਮੁਖ ਨੇ ਪਰ ਜੇ ਕਿਤੇ ਬਿਰਤੀ ਇਹ ਹੋਵੇ ਸਤਿਗੁਰ ਤੂੰ ਕਿਰਪਾ ਕੀਤੀ ਏ 40-50 ਡਾਲਰ ਉਹਦੀ ਕੀਮਤ ਨਹੀਂ ਹੈਗੀ ਜੇ ਕਿਤੇ ਉਹ ਪ੍ਰੇਮ ਨਾਲ 2 ਘੰਟੇ ਲਾ ਦੇਵੇ ਉਹ ਪੜ੍ਹ ਲਵੇ ਤੇ ਪਤਾ ਨਹੀਂ ਗੁਰੂ ਕਿੱਡੀ ਕਿਰਪਾ ਕਰ ਦੇਗਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਪੜ੍ਹ ਜਿਹਦੇ ਨਾਲ ਤੈਨੂੰ ਉਸ ਪਰਮੇਸ਼ਰ ਦੀ ਸਹਿਜ ਅਵਸਥਾ ਆਵੇ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ ਉਹਨਾਂ ਵੇਦਾਂ ਸ਼ਾਸਤਰਾਂ ਨੂੰ ਉਹਨਾਂ ਪੁਰਾਣਾਂ ਨੂੰ ਪੜ੍ਹਨ ਦੇ ਨਾਲ ਤੇ ਸਹਿਜ ਅਵਸਥਾ ਹੀ ਨਹੀਂ। ਜਿੰਨਿਆਂ ਨੇ ਪੜ੍ਹੇ ਆ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਨਫ਼ਰਤ ਈਰਖਾ ਚ ਡੁੱਬੇ ਰਹੇ ਆ ਔਰ ਜਿਹੜੇ ਪੜ੍ਹਨ ਤੋਂ ਬਾਅਦ ਕਿਤੇ ਗੁਰੂ ਨਾਨਕ ਦੇ ਘਰ ਆਏ ਨਾ ਉਹਨਾਂ ਫਿਰ ਉੱਚੀ ਆਵਾਜ਼ ਦਿੱਤੀ ਸਵਾਮੀ ਨਿਤਿਆਨੰਦ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਉਹਨੂੰ ਪੁੱਛਿਆ ਸਵਾਮੀ ਜੀ ਇਸ ਹਰਿਮੰਦਰ ਸਾਹਿਬ ਚ ਆਏ ਕੀ ਮਿਲਿਆ ਕਹਿੰਦਾ ਅੱਜ ਇਹ ਪਤਾ ਲੱਗਾ ਕਿ ਅੱਜ ਤੱਕ ਜਿੰਨੇ ਵੇਦ ਸ਼ਾਸਤਰ ਪੜ੍ਹੇ ਸੀ ਉਹ ਮਿੱਟੀ ਛਾਣੀ ਸੀ ਤੱਤ ਵਸਤੂ ਦੇ ਕਹਿੰਦਾ ਅੱਜ ਪਤਾ ਲੱਗਾ ਇੱਥੇ ਆ ਕੇ ਜਿਨ੍ਹਾਂ ਨੇ ਆਪਣੀ ਸਾਰੀ ਸਾਰੀ ਉਮਰ ਲਾ ਦਿੱਤੀ ਸੀ ਉਹਨਾਂ ਨੂੰ ਮਨ ਨੂੰ ਟਿਕਾ ਨਹੀਂ ਮਿਲਿਆ ਹੈਗਾ। ਸਾਹਿਬ ਜੀ ਕਹਿੰਦੇ ਸਹਿਜ ਅਵਸਥਾ ਕਿੱਥੇ ਉਹਦੇ ਨਾਮ ਦੇ ਵਿੱਚ ਤੇ ਉਹਦੇ ਨਾਮ ਜਿੱਥੇ ਸਹਿਜ ਅਵਸਥਾ ਉੱਥੇ ਪ੍ਰਕਾਸ਼ ਉਹਦੇ ਨਾਮ ਚ ਇਸ ਸੰਸਾਰ ਦੇ ਹਨੇਰੇ ਵਿੱਚ ਤੈਨੂੰ ਪ੍ਰਕਾਸ਼ ਦੀ ਲੋੜ ਏ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀਏ ਜਿੱਥੇ ਪ੍ਰਕਾਸ਼ ਦੀ ਲੋੜ ਏ ਉੱਥੇ ਇੱਕ ਵਸਤੂ ਦੀ ਲੋੜ ਏ ਜਿਹੜੀ ਵਸਤੂ ਕਿਸੇ ਦੀ ਗੋਚਰੀ ਨਹੀਂ ਜਿਹਦੇ ਕੋਲੇ ਚਲ ਜਾਵੇ ਉਹਨੂੰ ਵੀ ਕਿਸੇ ਦੀ ਗੋਚਰੀ ਨਹੀਂ ਛੱਡਦੀ ਉਹ ਅਗੋਚਰ ਹੋ ਜਾਂਦਾ ਉਹ ਫਿਰ ਵਸਤੂ ਗੁਰੂ ਕੋਲੇ ਆ ਉਹ ਨਾਮ ਏ ਉਹ ਅਸੀਂ ਲੈਣ ਨੂੰ ਤਿਆਰ ਨਹੀਂ। 16 ਦੀ ਬਾਣੀ ਚ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਇਹ ਸਾਡਾ ਨਗਰ ਜਿਹੜਾ ਭਰਿਆ ਪਿਆ ਇਹਦੇ ਨਾਲ ਤੇ ਇਹਦਾ ਖੰਡਨ ਕਿਵੇਂ ਹੋਣਾ
ਇਹਨੂੰ ਬਾਹਰ ਕਿਵੇਂ ਕੱਢਣਾ? ਗੁਰੂ ਨੂੰ ਮਿਲਣਾ ਪਹਿਲਾਂ, ਗੁਰੂ ਨੂੰ ਮਿਲਣ ਵਾਸਤੇ ਕਰ ਅੰਜਲੀ, ਪੁੰਨ ਵੱਡਾ ਹੈ। ਸ਼ਰਧਾਂਜਲੀ ਦਾ ਅਰਥ ਹੁੰਦਾ ਸ਼ਰਧਾਂਜਲੀ ਹਮੇਸ਼ਾ ਕਿਸੇ ਨੂੰ ਦਿੱਤੀ ਨਹੀਂ ਜਾਂਦੀ, ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ। ਸ਼ਰਧਾ ਨਾਲ ਕਿਸੇ ਦੇ ਕੋਲੇ ਅੰਜਲੀ ਕਰਨੀ, ਬੁੱਕ ਅੰਜਲੀ ਨੂੰ ਕਹਿੰਦੇ ਆ ਕਿ ਮੇਰੀ ਝੋਲੀ ਦੇ ਵਿੱਚ ਖੈਰ ਪਾ ਦੇ। ਤੇ ਗੁਰੂ ਕੋਲੋਂ ਖੈਰ, ਸੇਖ ਫਰੀਦਾ ਖੈਰ ਦੀਜਾ ਬੰਦਗੀ, ਕਹਿੰਦੇ ਉਹ ਵਸਤੂ ਆ ਗਈ। ਫਿਰ ਤੇਰਾ ਅਗਿਆਨ ਦਾ, ਫਿਰ ਤੇਰਾ ਪ੍ਰਤੱਖ ਹਨੇਰਾ ਕੱਟਿਆ ਗਿਆ। ਬਸਤ ਅਗੋਚਰ ਪਾਈ ਘੱਟ ਦੀਪ ਕਰਿਆ ਸਮਾਈ, ਉਹ ਵਸਤੂ ਪਾਈ ਏ ਜਿਹੜੀ ਪ੍ਰਕਾਸ਼ ਕਰਨ ਵਾਲੀ ਅਲਾਹੀ ਨਾਮ ਏ, ਦੇ ਉਹਨੇ ਮੇਰੇ ਅੰਦਰ ਇੱਕ ਦੀਵਾ ਜਗਾਇਆ। ਦੀਪਕ, ਦੀਵਾ ਉਹ ਹੈ ਜਿਹੜਾ ਜਗਿਆ ਹੋਇਆ, ਮੇਰੇ ਅੰਦਰ ਇੱਕ ਦੀਵਾ ਜਗਾਇਆ ਹੈ। ਉਸ ਦੀਵੇ ਚ ਕੀ ਕਹਿ ਕਬੀਰ ਅਬ ਜਾਣਿਆ, ਮੈਂ ਹਨੇਰੇ ਵਿੱਚ ਹੀ ਸੀ, ਇਸ ਮੈਂ ਜਾਣਦਾ ਨਹੀਂ ਸੀਗਾ, ਤੇ ਮੈਂ ਉਸ ਨੂੰ ਹੁਣ ਉਹ ਪ੍ਰਕਾਸ਼ ਹੋਇਆ ਤੇ ਉਹਨੂੰ ਜਾਣਿਆ। ਜਦੋਂ ਉਹਦੇ ਨੂਰ ਦੇ ਦੀਦਾਰ ਕੀਤੇ, ਕਿਸੇ ਨੇ ਪੁੱਛਿਆ ਵੀ ਉਹਦਾ ਪ੍ਰਕਾਸ਼ ਕਿੱਡਾ ਕੁ ਹੋਊਗਾ, ਕਹਿੰਦੇ ਲੱਖਾਂ ਸੂਰਜ ਹੋਣ, ਲੱਖਾਂ ਚੰਦਰਮਾ ਹੋਣ, ਉਹਦੀ ਤਿਲ ਮਾਤਰ ਵੀ ਸ਼ਬ ਜਿਹੜੀ ਇਹਨੂੰ ਪੈ ਨਹੀਂ ਸਕਦੀ। ਕਹਿੰਦੇ ਭਾਈ, ਇਸੇ ਲੱਖਾਂ ਸੂਰਜ ਹੋਣਗੇ, ਇੱਕ ਸੂਰਜ ਦੀ ਗਰਮੀ ਨਹੀਂ ਚੱਲੀ ਜਾਂਦੀ, ਉਹ ਤਾਂ ਸਾੜ ਦੇਣਗੇ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ। ਕਹਿੰਦੇ ਲੱਖਾਂ ਸੂਰਜ, ਲੱਖਾਂ ਚੰਦਰਮਾ, ਲੇਕਿਨ ਉਹਦੀ ਇੱਕ ਇੱਕ ਜਿਹੜੀ ਕਿਰਨ ਤੇਰੇ ਅੰਦਰ ਨੂੰ ਸ਼ਾਂਤੀ, ਤੇਰੇ ਅੰਦਰ ਨੂੰ ਈਰਖਾ ਦੀ ਅੱਗ ਚੋਂ ਕੱਢਣ ਵਾਲੀ ਹੈ, ਤੇਰੇ ਅੰਦਰ ਇਹੋ ਜਿਹਾ ਪ੍ਰਕਾਸ਼ ਕਰਦੀ ਹੈ। ਤੇ ਫਿਰ ਉਸ ਪ੍ਰਕਾਸ਼ ਜਬ ਜਾਣਿਆ ਤਉ ਮਨ ਮਾਨਿਆ, ਹੁਣ ਜਾਣਿਆ ਤੇ ਮਨ ਮੰਨ ਗਿਆ। ਸਤਿਗੁਰ ਦੇ ਇਲਾਹੀ ਬਚਨ ਦੀ ਇੱਕ ਪੰਕਤੀ ਹੈ, ਕਰਮ ਕਰੇ ਤੇ ਬੰਦਾ, ਬੰਦਾ ਨਹੀਂ ਧੱਦੇ ਨਾਲ ਬੰਦਾ, ਨਾ ਕਰੇ ਤੇ ਨਿੰਦਾ। ਹੁਣ ਇਸੇ ਗੱਲ ਚ ਫਸਿਆ ਹੁੰਦਾ ਹੈ ਵੀ ਜੇ ਕੰਮ ਕਰਨਾ ਹੈ ਨਾ ਕੀਤਾ ਲੋਕੀ ਨਿੰਦਿਆ ਕਰਨਗੇ, ਲੇਕਿਨ ਉੱਥੇ ਪਹੁੰਚਿਆ ਹੋਇਆ ਕਰਮ ਕਾਂਡ ਚ ਨਹੀਂ ਪੈਂਦਾ। ਉੱਥੇ ਪਹੁੰਚਿਆ ਹੋਇਆ ਇਹ ਨਹੀਂ ਸੋਚਦਾ ਕਿ ਲੋਕੀ ਮੇਰੀ ਨਿੰਦਿਆ ਕਰਦੇ, ਕਹਿੰਦੇ ਨੇ ਕਰਨੀ ਕਰੀ ਜਾਓ। ਉਹ ਕਹਿੰਦਾ ਹੁਣ ਮੈਂ ਲੋਕਾਂ ਦੇ ਮਗਰ ਨਹੀਂ ਲੱਗਾਂਗਾ, ਮਨ ਮੰਨ ਗਿਆ ਮੈਂ ਜਾਣਿਆ। ਮਨ ਮਾਨੇ ਲੋਕ ਨਾ ਭਤੀਜਾ, ਕਹਿੰਦਾ ਜਦੋਂ ਮਨ ਮੰਨ ਗਿਆ ਹੁਣ ਦੁਨੀਆਂ ਤੋਂ ਵੱਖਰਾ ਹੋ ਗਿਆ, ਉਹਦੀ ਚਾਲ ਦੁਨੀਆਂ ਤੋਂ ਉਲਟ ਹੋ ਗਈ ਏ। ਉਹ ਦੁਨੀਆਂ ਨਾਲ ਨਹੀਂ ਚੱਲਦਾ, ਉਹ ਅਕਾਲ ਪੁਰਖ ਨਾਲ ਚੱਲਦਾ ਹੈ, ਉਲਟੀ ਗੰਗਾ ਜਮਨ ਮਿਲਾਓ। ਤੇ ਲੋਕ ਕਹਿੰਦੇ ਆ ਉਹਨੂੰ ਮਾੜਾ, ਲੋਕ ਕਮਲਾ ਕਹਿੰਦੇ ਕਮਲਾ ਹੈ, ਕਹਿੰਦੇ ਭਾਈ ਲੋਕਾ ਤੂੰ ਕੀ ਕਹਿਣਾ। ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ, ਕਹਿੰਦੇ ਭਾਈ ਲੋਕਾਂ ਵੱਲ ਨਾ ਵੇਖੀ, ਲੋਕਾਂ ਨਾਲ ਵੇਖੇਗਾ ਤੇ ਆਪਣੀ ਜ਼ਿੰਦਗੀ ਨੂੰ ਰੋੜ ਲਏਗਾ। ਲੋਕਾਂ ਨੇ ਜੋ ਕਹਿਣਾ ਹੈ ਉਹ ਕਹਿ ਲੈਣਾ, ਤੂੰ ਕੀ ਕਰੀ? ਤੂੰ ਉਸ ਵਾਹਿਗੁਰੂ ਕਾਲ ਪੁਰਖ ਦਾ ਨਾਮ ਜਪੀ ਤਾਂ ਕਿ ਤੂੰ ਮੂਰਖ ਨਾ ਬਣੇ। ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੇ ਵਾਰੰਗ ਬਾਰਾ, ਅੱਖੀ ਬਣਾ ਮੂਰਖਾ ਕਿਉਂ ਨਹੀਂ ਉਹਦਾ ਨਾਮ ਜਪਦਾ? ਵਾਰ ਵਾਰ ਜਾਪ ਆਪਣੇ ਮੁਖ ਤੋਂ, ਵਾਰ ਵਾਰ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਜਿਸ ਉਹਦਾ ਨਾਮ ਜਪਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ, ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤ

ਇਹ ਮਨ ਮੇਰਿਆ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭਨਾ ਗਲਾ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਕੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਕਰ ਸਾਥ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤਕਾਰ ਸੁਭਾਗੈ ਕਾਰ ਸੁਭਾਗੈ ਸ਼ਬਦ ਵਾਜੇ ਪੰਚ ਦੂਤ ਤੋਂ ਦਵਾਸ ਕੀਤੇ ਤੁਰ ਕਰਮ ਪਾਇਆ ਤੁਧ ਜਿਨ ਕੋ

0: ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ

तुमरी गत मित तुम ही जानी नानक। बोलना जी सतनाम वाहिगुरु वाहिगुरु वाहिगुरु। एक ओंकार वाहिगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती स्मरक है गुरु नानक लिंग त्याए फिर अंगद गुरते अमरदास रामदास हुई सहाय। अर्जुन हर गोविंद नौ सिमराओ श्री हर राय श्री हर कृष्ण त्याय जिस लिठे सब दुख जाए तेग बहादुर सिमरै कर नाउन दयावे ताए। सब थाई हुई साहे दसवां पातशाह साहेब श्री गुरु गोबिंद सिंह साहेब जी सब थे सहसा पातशाह की जोत। श्री गुरु ग्रंथ साहेब जी दे पाठ दीदार दा ध्यान करके बोलो जी। पंजां प्यारियां चौहां साहबजादियां चालियां मुक्तियां अठियां जपियां तपियां जिन्हां नाम जपया वंड छकिया देख चलाई देख वाही देख के अंडिट कीता जिन्हां प्यारियां सत्यारियां दी कमाई दा ध्यान करके खालसा जी बोलो जी। जिन्हां सिंघां सिंघणियां ने धर्म हे सीस दिते बंद बंद कटवाए खोपरियां लोहाइयां आरियां नाल चुराए गए चरखड़ियां ते चढ़े गुरुद्वारें दी सेवा लई कुरबानियां कीतियां धर्म नहीं हारिया सिखी केसां सुवासां नाल निभाही तिन्हां सिंघां सिंघणियां को चंगियां दी कमाई दा ध्यान धरके खालसा जी बोलो जी। पंजां तख्तां सरबत गुरुद्वारियां दा ध्यान धरके बोलो जी। परत में सरबत खालसा जी की अरदास है जी सरबत खालसा जी को वाहिगुरु वाहिगुरु वाहिगुरु। चेतावन चेतावन का सदका सर्व सुख होवे जहां जहां खालसा जी साहेब तहां तहां रचा रहा है देख देख पता बिरद की पैज पंथ की जीत श्री साहेब जी सहाय खालसे जी के बोल बाले बोलो जी। सिखां नूं सिखी दान केस दान रहत दान विवेक दान विसा दान भरोसा दान दाना सिर दान नाम दान श्री अमृतसर साहब जी के इनान चौंकियां झंडे बुंगे जुगो जुग अटल धर्म का जयकार बोलो जी। सिखां दा मन नीमा मत उची मत पर्दा राखा आप वाहिगुरु। हे अकाल पुरख अपने पंथ दे सदा सहाय दा तार जियो श्री ननकाणा साहब ते होर गुरुद्वारे गुरुधामां दे जिन्हां तो पंथ नूं विछोड़िया गया तिन्हां दे खुले दर्शन दीदार ते सेवा संभाल दा दान खालसा जी नूं बख्शो जी। फेर माणिया के माण सतगुरु जी नताणिया के ताण सतगुरु जी ने ओठिया दी ओट धन धन धन धन श्री गुरु ग्रंथ साहिब महाराज जीओ। ऐस वेले आप जी दी अपार बख्शिश होई है ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਜੀ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ। ਆਪ ਜੀਆਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਇਆ ਦਾ ਤਾਰ ਜੀਓ ਸਜੇ ਦੀਵਾਨਾਂ ਦੇ ਵਿੱਚ ਆਸਾ ਕੀ ਵਾਰ ਜੀ ਦੇ ਸੰਪੂਰਨ ਸ਼ਬਦ ਕੀਰਤਨ ਹੋਏ ਉਪਰੰਤ ਮੁੱਖ ਵਾਕ ਦੀ ਕਥਾ ਗੁਰਮਤਿ ਵਿਚਾਰਾਂ ਹੋਈਆਂ ਪਾਤਸ਼ਾਹ ਜੀ। ਵਿਚਾਰਾਂ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਆਪ ਜੀ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ। ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਵਿੱਚ ਸਾਉਣਾ ਦਰ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ। ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾ ਸਵਾ ਸੰਗਤ ਦਾਤਾ ਜੀ
ਸੰਗਤਾਂ ਦੂਰ ਦੁਰਾਡੇ ਆਪਣੇ ਘਰਾਂ ਵਿੱਚ ਬੈਠੀਆਂ ਲਾਈਵ ਕੀਰਤਨ ਕਥਾ ਸੁਣਦੇ ਹਾਂ। ਗੁਰਦੁਆਰਾ ਸਾਹਿਬ ਵਾਸਤੇ, ਗੁਰੂ ਕੇ ਸੇਵਾਦਾਰਾਂ ਵਾਸਤੇ ਬੇਅੰਤ ਮਾਇਆ ਆਨਲਾਈਨ ਭੇਟਾਂ ਕਰ ਰਹੀਆਂ ਹਨ। ਸਰਬਤ ਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ, ਕਾਰਜ ਰਾਸ ਕਰਨੇ, ਸਵਾਸ ਸਵਾਸ ਮਨੁ ਕਰਾਉਣਾ ਬਖਸ਼ਿਆ ਵੇ ਦਾਤਾ ਵਿੱਚੋਂ ਸਰਬਤ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਜੀ। ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਲਿਖੇ ਵਰਤੇ ਜੋ ਸ਼ਕੇ ਸਵਾਬ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਾਤਾ ਜੀ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਅਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁਖ ਹੋਵੈ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ।

0: ਫਤਿਹ।
1: ਗੁਰੂ ਕੀ ਸਾਜਨੀ ਬਾਜੀ ਪਰਮ ਪਿਆਰੀ ਸਾਧ ਸੰਗਤ ਭਾਗੇ ਹੋ। ਜੋ ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ ਆਸਾ ਕੀ ਵਾਰ ਦਾ ਕੀਰਤਨ ਉਪਰੰਤ ਮੁੱਖ ਵਾਕ ਦੀ ਕਥਾ ਅਰਦਾਸ ਉਪਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰਨ, ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਪੂਰ ਕਰਨ। ਇਸੇ ਤਰ੍ਹਾਂ ਆਪ ਗੁਰੂ ਕੀ ਬਾਣੀ ਗੁਰੂ ਕਾ ਕੀਰਤਨ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਨਾਲ ਬੇਨਤੀਆਂ ਨੇ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਨੌਰਥ ਹਾਲ ਸਾਊਥ ਹਾਲ ਦੋ ਡਬਲ ਸਟੋਰੀ ਬਿਲਡਿੰਗਾਂ ਬਣ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਜਿਨ੍ਹਾਂ ਨੇ ਅਜੇ ਤੱਕ ਕੋਈ ਸੇਵਾ ਨਹੀਂ ਕੀਤੀ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਦਸਵੰਧ ਕੱਟ ਕੇ ਔਰ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਲਓ ਜੀ। 11, 12, 13 ਸਤੰਬਰ ਨੂੰ ਰਾਗ ਦਰਬਾਰ ਹੋ ਰਿਹਾ, 31 ਰਾਗ ਦਰਬਾਰ, ਜਿਸ ਦੇ ਵਿੱਚ ਬਹੁਤ ਸਾਰੇ ਵਿਦਵਾਨ ਸੱਜਣ ਪਹੁੰਚਣਗੇ। ਜਵਾਬ ਦੀਆਂ ਨੂੰ ਗੁਰਮਤ ਰਾਗ ਸਰਵਣ ਕਰਾ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। 17 ਸਤੰਬਰ ਨੂੰ ਅੱਸੂ ਦੀ ਸੰਗਰਾਂਦ ਹੈ, ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ। 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ, ਉਹਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਲੈਣੀਆਂ ਜੀ। ਆਓ ਹੁਣ ਸਹਿਜ ਪਾਠ ਦਾ ਸਮਾਂ ਹੋਇਆ ਹੈ। ਆਪ ਜੀ ਨੂੰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਸਹਿਜ ਪਾਠ ਬੜੇ ਸ਼ਰਧਾ ਭਾਵਨਾ ਦੇਣ ਨਾਲ ਸਰਵਣ ਕਰਾਉਣਗੇ। ਉਹਨਾਂ ਫਸਫਾਂ ਬਾਣੀ ਸਰਵਣ ਕਰੀਏ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪੁੱਲਾਂ ਚੁੱਕਾਂ ਦੇ ਖੇਮਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ, ਘਰਾਂ ਵਿੱਚ ਬੈਠੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 1120 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਾਵਨ ਅੰਗ 1120 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

पंजवा प्रै की प्रीत प्यारी मगन मनै मैं चितवों आसा।

संतह संग उदारी। केदारा महल्ला पंजवा। हारु हारु

ਨਾਨਕ ਬਸਤ ਇਹ ਪਰਵਾਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨ ਕਛ ਬਿਆਪੈ ਸੰਤ ਸੰਗ ਵਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਨਾਗਤੀ।

ਆਵਤ ਦੁਰਲਭ, ਸਹਿਜੇ ਪਿਆਸ ਬੁਝਾਈ ਰਹਾਉ। ਪੈ ਵਿੱਚ ਭਾਉ ਭਾਏ ਕੋ ਬੁਝੈ, ਹਰ ਰਸ ਪਾਵੈ ਭਾਈ, ਜੇਤੇ ਘਟ ਅੰਮ੍ਰਿਤ ਸਭ ਹੀ ਮਹਿ, ਭਾਵੈ ਤਿਸੈ ਪਿਆਈ। ਨਗਰੀ ਏਕੈ ਨੌ ਦਰਵਾਜੇ, ਧਾਵਤ ਬਰਜ ਰਹਾਈ। ਤ੍ਰਿਕੁਟੀ ਛੁਟੈ ਦਸਵਾ ਦਰ ਫੁਲੈ, ਤਾ ਮਨ ਖੀਵਾ ਭਾਈ। ਅਭੈ ਪਦ ਪੂਰ ਤਾਪ ਤਹਿ ਨਾਸੇ, ਕਹਿ ਕਬੀਰ ਬਿਚਾਰੀ। ਉਬਟ ਚਲੰਤੇ ਇਹੋ ਮਦ ਪਾਇਆ, ਜੈ

आजामल पिंगुला लुभत कुंचर गए हर के पास ऐसे दुर्मत निस्तरे।

ਘਰ ਦੂਜਾ ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਲ ਬਿਨ ਸ

ਤੈ ਪਾਇਆ ਅਲਖ ਭੀਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ

ਨਾਨਕ ਸਾਹਿਬ ਭਰਪੂਰ ਲੀਣਾ ਸਾਚ ਸ਼ਬਦ ਨਿਸ਼ਤਾਰਾ ਪਹਿਰੂ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੂ ਨੈਨੀ ਦ੍ਰਿਸ਼ਟ ਨਹੀਂ ਤਨ ਹੀਨਾ ਜਰ ਜੀਤਿਆ ਸਿਰ ਕਾਲੂ ਰੂਪ ਰੰਗ ਰਹੱਸ ਨਹੀਂ ਸਾਚਾ ਕਿਉਂ ਛੋਟੈ ਜਮ ਜਾਲੂ ਪ੍ਰਾਣੀ ਹਰ ਜਪ ਜਨਮ ਗਇਓ ਸਾਚ ਸ਼ਬਦ ਬਿਨ ਕਬਹੂ ਨਾ ਛੂਟਸ ਬਿਰਥਾ ਜਨਮ ਭਇਓ ਰਹਾਓ।

ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵਿਸੂ ਸਾਚ ਰਤੇ ਸਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸਬਦ ਰਤੇ ਪਤ ਪਾਈ।

ਮਹੱਲਾ ਪਹਿਲਾ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹਿ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹਿ

ਆਵੈ ਕਿਰਤ ਕੈ ਬੰਦ ਹੈ ਭੀਖ ਭਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ

ਸੋ ਜਾਗੈ ਜੇ ਸਤਿਗੁਰ ਮਿਲੈ ਪੰਚ ਦੂਤ ਵਸਕਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ।

ਅਨੁਸਾਰ ਹੁਕਮ ਬੁੱਝ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ ਮਨ ਕਾ ਸੁਭਾਉ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਬਾਣੀ ਦਾ ਭਾਵ ਸਭਨਾਂ ਸੰਗਤਾਂ ਨੂੰ ਪ੍ਰਦਾਨ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बोल दिया तन के तेरे गवारा गवा सोदर तेरा सो करके तुम

0: ਮਨ ਮਨ ਕੇਤੇ ਕੇਤੇ ਰਤਨ ਸੁਣਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਆਸ ਰਹਿੰਦ
0: ਕੇਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਪਿਆ ਬੇਖਾ ਕਮਣ ਸੁਵੇਲਾ ਭਗਤ ਕਮਣ ਕਮਣ।

ਇੱਥੇ ਸਭ ਸਮੈਂ ਮਿਲਦਾ ਇੱਥੇ ਲੈ ਲੈ ਮੁਕਰਦਾ ਇੱਥੇ ਮੂਰਖ ਖਾਹੀ ਦਾ ਇੱਥੇ ਅੰਗੂਠ ਤੂਤ ਕਰਦਾ ਇਹ ਭੇਦਾਸ ਤਰੀ ਦਾ ਮੰਦ ਖਲਾਸੀ ਭਾਣੇ ਹੋਰ ਆਖ ਨਾ ਚੱਕਿਆ ਜੇ ਕੋ ਆਖਣ

ਕਰਮਖੰਡ ਦਾ

ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਦ।

ਕਲੇ ਤੂੰ ਜੋ ਜੀ ਜਾ ਤਰੰਗਾ ਤੇ ਨਾ ਸਭ ਨਾਲ ਕਿਆ ਮੁਰੀ ਸਮਾ ਐ ਵੇ ਕਾਲ ਕਿਆ ਹੋਏ ਕਾਲ ਕਿਆ ਕਿਤਾ ਹੋਏ ਕਿਤਾ ਤਾਂ ਸੁਣਾ ਲਿਆ ਰੋਲ।

ਆਪੇ ਮੀਰਿਆ ਬੇਖਾ ਕਮਲ ਸੁਰੇਂਦਾ ਭਗਤ ਕਮਲ।

अंत न सुनी कहना, अंत न करना देना, अंत न देखना।

சம்பவம் இருக்காரு.

ਮਨ ਉਦਤ ਹੈ ਕਰੀਏ ਸੁਰਾ ਸੁਧਰ ਕਰਮ।

ਕਮਲ ਸੁਨੇਲਾ ਭਗਤ ਕਮਲ।

ਮਾਤਰ ਮਨ ਉਹ ਦਿੱਤਾ।

ਪੰਡਿਤ ਦੀ ਜੇ

ਕਰਨ ਅਮੁੱਲ ਗੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ।

0: ਕਿਸੇ ਚਿੱਤ ਰੱਖਣ ਤੋਂ ਹੁੰਦ
1: ਕਿਤਨੀਆਂ ਪਾਣੀ ਕਿਤਨੀਆਂ ਪਾਣੀ ਕਿਤੇ ਪਾਸ
0: ਕਿਤਨੀਆਂ ਸੁਖੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ।

ਕਮਲ ਸੁਨੇਲਾ ਭਗਤ ਕਮਲ ਕਮਲ।

ਕਹਿੰਦੇ ਕਿਤੇ ਪੰਜੂ ਹੁੰਦਾ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ

ਆਪੇ ਪੀ ਲਿਆ ਬੇਖਾ ਕਮਲ ਸੁਰੇਲਾ ਭਗਤ ਕਮਲ।

ਤੇ ਲੈ ਲੈ ਮੁਕਰ ਇੱਥੇ ਮੂਰਖ ਖਾਹੀ ਦਾ ਇੱਥੇ ਅੰਗੂਪ ਕੋਸ਼ਰ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸ ਨਾ ਸਕਿਆ।

सोदर तेरा सो करके जित में सर।

ਨਾਨਕ ਅੰਤ ਨਾ

ਖੁਦ ਮਾਤਰ ਮਨ ਮੋਦਤ ਹੈ ਕਰੀਏ ਸੁਰਾਂ ਦਾ ਸੁਤ ਕਰਮ ਖੰਡ ਦੀ ਬਾਣੀ ਜੋ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾ ਲਈ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਤਿਆਰ, ਕੁਦਰਤ ਜਾਤੀ ਜਿਨਸੀ ਰੱਖੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੇਸੰਤਰ, ਕੁਪੀ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕ ਹੋ ਤਾਕ ਪੌੜੀ, ਆਪੀ ਨੇ ਭੋਗ ਭੋਗ ਕਹੇ ਹੋਰ ਭਸਮਣ ਭੌਲ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੁੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਵੋ ਲੇਖਾ ਕਰ ਸਮਝਾਇਆ, ਥਾਂ ਨਹੀਂ ਹੋ ਵੀ ਪਾਉਂਦੀ ਹੁਣ ਸੁਣੀਏ ਕਿਆ ਰੋ ਆਇਆ, ਮਨ ਅੰਦੇ ਜਨਮ ਗਵਾਇਆ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਂ ਸਰਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਭਉ ਦੇਖਿਆ ਸਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਰ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤਾ ਨੱਚਾ ਮੰਗਤੇ ਗਿੜਮੁੜ ਪੂਰੈ ਤਾਲ, ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਰ, ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ, ਜਿੱਤਨ ਭਾਈਏ ਨਾਨਕਾ ਸਿਤਨ ਹੋਵੇ ਛਾਰ, ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਪਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ, ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ। ਸਲੋਕ ਮਹੱਲਾ ਪਹਿਲਾ। ਘੜੀਆ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੇਸੰਤਰ, ਚੰਦ ਸੂਰਜ ਅਵਤਾਰ, ਸਗਲ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ, ਨਾਨਕ ਮੁਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉਡਰਾਵਾ ਝਾਟੇ ਪਾਏ, ਵੇਖੈ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੈ ਤਾਰ, ਆਪ ਪਛਾੜੈ ਧਰਤੀ ਨਾਲ, ਗਾਵੈ ਗੋਪੀਆ ਗਾਵੈ ਕਾਣ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੈ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਉਲੂ ਚਰਖਾ ਚੱਕੀ ਚੱਕ, ਥੱਦ ਬਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾਹਾ, ਪੰਖੀ ਭਾਉਂਦਿਆਂ ਲੈਣ ਨਾ ਸਾਹਾ, ਸੂਏ ਝਾੜ ਸਿਭਾਈਏ ਜੰਤ, ਨਾਨਕ ਭਾਉਂਦਿਆਂ ਗਣਤ ਨਾਂਤ, ਬੰਧਨ ਬੰਦ ਭਵਾਏ ਸੋਏ, ਪਈਏ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੇ ਚੇਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਰੌਲ ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨ ਜਾਈਏ, ਜੀਓ ਪਿੰਡ ਸਭ ਤੇ ਸਦਾ ਜੇ ਖਾਜੇ ਆਪ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ, ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇ ਦੀ ਆਈਏ, ਕੋ ਰਹੇ ਨ ਭਰੀਏ ਪਾਈਏ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿੱਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਜੇ ਭਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾ ਹਣ ਦਰਸ਼ਨ ਰੂਪ ਅਪਾਰ, ਤੀਰਥ ਨਾਵੈ ਪਤਾ ਪੂਜਾ ਅਗਰ ਵਾਸ ਬਹਿਕਾਰ,
ਜੋਗੀ ਸੁਨ ਧਿਆਪਨ ਚੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੇ ਦੇਣੇ ਕੈ ਵਿਚਾਰ ਦੇਦੈ ਮੰਗੈ ਹੱਸੈ ਗੁਣਾ ਸੋਭ ਕਰੇ ਸੰਸਾਰ ਚੋਰਾ ਜਾ ਰਾਤੇ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾਏ ਚਲੇ ਐ ਥਾਂ ਤਿਨਾ ਵੀ ਭਾਈ ਘਰ ਚਲ ਸਰਪੀ ਆਪੂਆ ਲੋਹਾ ਆਕਾਰ ਆਕਾਰ ਉਹ ਜੋ ਦੇਖਿਆ ਤੂੰ ਹੈ ਉਹ ਜੋ ਆਖੇ ਸੋ ਤੂੰ ਹੈ ਜਾਣਾ ਤਿਨਾ ਵੀ ਤੇਰੀ ਸਾਰ ਨਾਨਕ ਭਗਤਾ ਮੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਹਿਚਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਭਈ ਘੁਮਿਆਰ ਤੜਪਾਂਡੇ ਇੱਟਾਂ ਘੀਆ ਜਲਦੀ ਕਰੇ ਪਕਾਰ ਜਲਥਲ ਰੋਵੇ ਬੱਪੜੀ ਝੜਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੂਰਖ ਮੋਖ ਮੁਕਤ ਕੀ ਸਾਰ ਨ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਮੇ ਕਰ ਕਰ ਜੰਤ ਪਾਇਆ ਹੋਮੇ ਬੁੱਝੇ ਤਾਂਦਰ ਸੂਝੇ ਗਿਆਨ ਬਹੂਣਾ ਕਥ ਕਥ ਰੂਝੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹੋਮੇ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ ਹੋਮੇ ਇਹੋ ਹੁਕਮ ਹੈ ਪਈਏ ਕਿਰਤ ਫਿਰਾਏ ਹੋਮੇ ਦੀਰਘ ਰੋਗ ਹੈ ਦਾਰੂ ਵੀ ਸਮਾ ਹੈ ਕਿਰਪਾ ਕਰੇ ਜਾ ਆਪਣੀ ਤਾ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੇ ਜਨੋ ਇਹ ਸੰਜਮ ਦੁੱਖ ਪਾਏ ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਆ ਨ ਕਰ ਸੁਕਿਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਤੀਪਾਂ ਲੋਹਾਂ ਮੰਡਲਾਂ ਖੰਡਾਂ ਬ੍ਰਹਮੰਡਾਂ ਅੰਡਰ ਜੇ ਰਿਜ ਉਤਪਜਾ ਖਾਣੀ ਤਿਸੇ ਸੰਤਾਂ ਜੋ ਤੁਮ ਜਾਣੇ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜੰਤ ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਹੋਈ ਕਰਨੀ ਤਾਏ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸੇ ਦੀਵਾਨ ਅਭਗ ਨਾਨਕ ਸੱਚੇ ਨਾ ਬਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਵਾਨ ਲੱਖ ਸੂਰ ਧੁਨ ਸਗਰਾਮ ਰਣ ਮੈਂ ਛੁਟੇ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰ ਸੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸਾਨ ਪੌੜੀ ਸੱਚਾ ਸਾਹਿਬ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਹਿਰਕੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਤੀ ਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਖੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੇ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਝਖਣਾ ਚਾਖ ਮਹੱਲਾ ਪਹਿਲਾ ਲੱਖ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਕਿਆ ਦੇਹੀ ਦੁੱਖ ਦੀਆ ਸੋ ਮੈਂ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਭਗੋਤਾ ਕਿਉਂ ਜਾਗੇ ਗੁਰ ਬਿਨ ਸੂਤਾ ਭਗੋਤ ਤਾਣਾ ਆਪਣਾ ਕੀਆ ਸਮਾਣਾ ਅਲਮ ਲਿਖਾਈ ਦਰਸ਼ਾਈ ਪਾਈ ਮੂਰਖੇ ਅੰਦਰ ਪੱਤ ਗਵਾਈ
ਮਿਲਣਾ ਮੇ ਕਿਛ ਥਾਂ ਨਾ ਪਾਈ ਰਹੇ ਬਿਵਾਣੀ ਬੜੀ ਮਸਾਣੀ ਅੰਦਰ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦ ਕਰੇ ਸੋ ਪਾਏ ਆਸਨ ਦੇ ਸੇ ਤੈ ਨਹਿ ਕੇਵਲ ਹੋਮੇ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਮ ਦੇ ਦਰ ਸੋਹਨ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਢੋਈ ਨ ਲਹਿਨੇ ਧਾਮ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਅਣਹੁੰਦਾ ਆਪ ਗੜਾਏ ਦੇ ਹੋਂ ਢਾਡੀ ਕਾ ਨੀਜ ਜਾਤ ਹੋਰ ਉੱਤਮ ਜਾਤ ਸੁਧਾਏ ਦੇ ਤਿੰਨ ਮੰਗਾਂ ਚ ਤੁਝੇ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ

ਕਿਸ ਨਾਲ ਕੀ ਕੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾ ਕਿਉਂ ਕੂੜ ਡੂਬੇ ਪੂਰ ਨਾਨਕ ਬਖਾਣੇ ਬੇਨਤੀ ਤੁਜਵਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜੇ ਸੱਤ ਧਰੇ ਪਿਆਰ ਨੌ ਸੁਣ ਮਨ ਰਹਸੀਏ ਤੇ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਵੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਿਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਭਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਧਿਆਈਏ ਪਰ ਤੇ ਉਹ ਪਾਈਏ ਜੇ ਵੇਹੀ ਘਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦੇ ਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤਲ ਲਹਿ ਗਏ ਅਬ ਕਿਉਂ ਉਕਵੇ ਦਾਲ ਜੇ ਇਹ ਇੱਕ ਹੋਏ ਕਿ ਉਕਵੇ ਰੁਤੀ ਰੁਤੀ ਹੋਏ ਨਾਨਕ ਪਾਹੇ ਬਾਹ ਦਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਬ ਚੜਾਈਏ ਸਰਮ ਪਹਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਈ ਨ ਕੋਏ ਮਹੱਲਾ ਪਹਿਲਾ ਲਭ ਭਾਪ ਦੋਇ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮਦੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਪਿਹੁਣੀ ਭਾ ਭਰੇ ਮੁਰਦਾਰ ਗਿਆਨੀ ਨੇ ਚੇ ਵਾਜਾ ਬਾਬੇ ਰੂਪ ਕਰੇ ਸੀਗਾਰ ਊਚਾ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹੁਕਮ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੈ ਮੁਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਕਰ ਭਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਨਾ ਪਿੱਛੇ ਪਾਈਏ ਦਾ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ ਵਧੀ ਸੁਭਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਸੋਏ ਆਗੇ ਜਾਤ ਨ ਜੋਰ ਅੱਗੇ ਜੀਓ ਨੇਵੇ ਜਿਨਕੇ ਲੇਖੇ ਪਤ ਪਵੇ ਚੰਗੇ ਸਹੀ ਕੇ ਪੌੜੀ ਕਰਮ ਜਨ ਤੁਦ ਪਾਇਆ ਤਾਂ ਤੇਨੇ ਖਸਮ ਤੇ ਆਇਆ ਇਹਨਾਂ ਜਾਂਤਾ ਕੇ ਉਸ ਕੁਛ ਨਹੀਂ ਤੁਦ ਵੇਖੀ ਜਗਤ ਉਪਾਇਆ ਇੱਕ ਨਾਨ ਤੂੰ ਮੇਰ ਲਹਿ ਕੇ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ ਸਹਿਜੇਹੀ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਰਿਹਾਰੀ ਕੁਦ ਤਵੱਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ

ਇੱਕ ਰਥ ਵਾਹੂ ਜੁਗ ਜੁਗ ਫਿਰੇ ਵਟਾਈਐ ਗਿਆਨੀ ਬੁੱਝੈ ਤਾਹੈ ਸਤਿਯੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਹੂ ਤ੍ਰੇਤੇ ਰਥ ਜਤੇ ਕਾ ਜੋਰ ਅਗੇ।

साम कहे सैतंबर स्वामी समय आछे साच रहे सबको सच समावे रिक कहे रेहा भरपूर राम नाम देवा मैसूर ਨਾ ਲਈਏ ਪਰਾ ਛਿਤ ਜਾਹੇ ਨਾਨਕ ਤੋਂ ਮੁਖ ਅੰਤਰ ਪਾਹੇ ਜੁਜਵੈ ਜੋਰ ਛਲੀ ਚੰਦਰਾ ਬਲਕਾਨ ਕ੍ਰਿਸ਼ਨ ਜਾਦ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲਮੇ ਵੇਦ ਅਥਰਵਣ ਹੂਆ ਨੌ ਖਦਾਈ ਅਲੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਬਿੱਟੋ ਵਾਰਿਆ ਜਿਤ ਮਿਲੀਏ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਏ ਨੇ ਨੇਤੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ ਬਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਰ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਆਵੇ ਆਸ ਕਰੇ ਜਾਹੇ ਨਿਰਾਸੇ ਕੇਤਾ ਫਲ ਫਿੱਕੇ ਫੁਕ ਬਕ ਫੁਕੇ ਕੰਮ ਨ ਆਵੇ ਪਤ ਮਿੱਠਤ ਨੀ ਵੀ ਨਾਨਕਾ ਗੁਣ ਛਕੇ ਆਈਆ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਤ ਰਾਜੂ ਤੋਲੀਏ ਨਿਵੇ ਸਗੌਰਾ ਹੋਏ ਅਪਰਾਧੀ ਤੂਣਾ ਨਿਵੇ ਜੋ ਹੰਤਾ ਮਿਰਗਾਹੇ ਸੀਸਨ ਵਾਹੀਏ ਕਿਆ ਥੀਏ ਜਰ ਰਿਕ ਸੁਧੈ ਜਾਹੇ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਭਗਤ ਸਮਾਦੰ ਭੁੱਖ ਝੂਠ ਪਭੂ ਖਨਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਕ ਲਲਾਟਿੰਗ ਦੋਇ ਧੋਤੀ ਵਸਤ੍ਰ ਕਪਾਟਿੰਗ ਜੇ ਜਾਣਸ ਪ੍ਰਮਮ ਕਰਮਮ ਸਫੋਕਟ ਨਿਸ਼ਚਿਓ ਕਰਮਮ ਪਹੁ ਨਾਨਕ ਨਿਸ਼ਚਿਓ ਧਿਆਵੇ ਬਿਨ ਸਤਿਗੁਰ ਪਾਠ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ

ਪਰੇ ਔਗਣ ਪਛੋ ਧਾਵਣਾ ਸਲੋਕ ਮਹੱਲਾ ਪਹਿਲਾ। ਦਿਆ ਕਪਾ ਸੰਤੋਖ ਸੂਰ ਜਸਕੰਡੀ ਸਤਬੱਟ ਇਹ ਜਨ ਉਜੀ ਕਾ ਹਈ ਤਪਾੜੇ ਕੱਤ। ਨਾ ਹੈ ਟੁੱਟੇ ਨਾ ਮਨ ਲੱਗੇ ਨਾ ਹੋ ਜਲੇ ਨਾ ਜਾਏ ਧਨਸੂ ਮਾਣਕ ਨਾਨਕਾ ਜੋਗਲ ਚੱਲੇ ਪਾਏ। ਚੌਪੜ ਮੁੱਲ ਆਇਆ ਬਹੁ ਚੌਂਕੇ ਪਾਇਆ ਸਿੱਖਾਂ ਕੰਨ ਚੜਾਇਆ ਗੁਰ ਗੁਰ ਬ੍ਰਾਹਮਣ ਥੀਆ ਉਹ ਮੂਹਾ ਉਹ ਚੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਤਗਖ ਬਾਹੂ ਕਤੀਏ ਬਾਮਣ ਬੱਠੇ ਆਏ ਕਹ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਏ ਵੀ ਫਿਰ ਹੋਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ। ਨਾ ਬਣੀਏ ਪਤ ਉਪਜੇ ਸਾਲਾ ਹੀ ਸਤਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ ਮਹੱਲਾ ਪਹਿਲਾ। ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੱਕ ਪਵੇ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੀਭਾ ਤਗਨ ਅੱਖੀ ਬੇਤਗਾ ਆਪੇ ਬੱਤੇ ਵਟਧਾਗੇ ਅਵਰਾ ਕਰ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਨੀ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਰ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨੁ

ਕੂੜੀ ਰਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪਰਵਾਨ ਮਦੇਸ਼ ਧਾਨ ਲੈ ਪੂਜੈ ਪੁਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਫਿੱਟੇ ਵੇ ਮਤ ਫਿੱਟੇ ਅੰਨ ਅਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁਰੀ ਭਰੇਣ ਕੋਹ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ।

ਆਖੇ ਝੂਠਾ ਮੁਖ ਵਸੇ ਨਿਤਨਤ ਹੋਏ ਖਵਾਰ। ਸੂਚੇ ਨਾ ਆਖੀਏ ਬਹਿਣ ਜ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਪੌੜੀ ਤੁਰੇ ਭੁਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ, ਕੋਠੇ ਵੰਡ ਪਮਾੜੀਆਂ ਲੈ ਬੈਠੇ ਘਰ ਪਾਸਾਰਿਆ। ਚੀਜ਼ ਕਰ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ, ਕਰ ਫਰਮਾਏ ਸਿਖਾਇਆ ਵਿਖ ਮਹਲਤ ਮਰਨ ਵਿਸਾਰਿਆ, ਜਰ ਆਈ ਜੋ ਬਣਹਾਰਿਆ। ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅਨਕੇ ਜੀਆਂ ਬਾਝ ਨਾ ਕੋਏ, ਪਹਿਲਾਂ

ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜੇ ਤੁਨ ਰਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾ ਇਹ ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆ ਸਾ ਮਿਲੇ ਤਨ ਧਰੀ ਆਈਆ ਜਤ ਸਭਾਣਾ ਤਾਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਾ ਤੁੱਠੇ ਨੋ ਨਿਧ ਪਾਈਆ ਸਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਵੇ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖੀਏ ਕੋਈ ਨਾ ਭੇਟਿਓ ਜਾਏ।

ਵਹਿ ਜਾਣੀਏ ਤੇ ਤੂੰ ਮੁਕਤ ਪਾਏ ਮਹੱਲਾ ਪਹਿਲਾ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੇ ਆਹੋ, ਭੰਡੇ ਹੋਵੇ ਦੋਸਤੀ ਭੰਡ ਚੱਲੇ ਰਾਹੋ। ਭੰਡ ਬੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਭੰਡ ਉਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ। ਜਿਤ ਮੁਕਸਰਾ ਸਾਲਾਹੀਏ ਭਾਗਾਂ ਰੱਤੀ ਚਾਰ, ਨਾਨਕੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ। ਸਭ ਕੋ ਆਖੇ ਆਪਣਾ ਜਿਸ ਨਹੀਂ ਕੁਝ ਹੁਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਏ। ਜੇ ਰਹਿਣਾ ਨਾਹੀਏ ਤੇ ਜਗਤਾ ਕਾਇਤ ਗਾਰ ਵਹੰਡੀਏ, ਮੰਦਾ ਕਿਸ ਨੂੰ ਆਖੀਏ ਪੜੇ ਅੱਖਰ ਇਹੋ ਗੁੱਜੀਏ, ਮੂਰਖੇ ਨਾਲ ਨ ਲੁੱਜੀਏ। ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਏ।

ਲੱਗੇ ਜਾਏ, ਨਾਨਕਿਆ ਸਿੰਘ ਸਾਡੀਏ ਸਦੀ ਰਹੇ ਸਮਾਏ। ਚੰਗੇ ਚੰਗਾ ਕਰਮ ਨੇ ਮੰਦਾ ਮੰਦਾ ਹੋਏ, ਆਸੁ ਕਿਹੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ। ਸਲਾਮ ਜਵਾਬ ਦੇ ਹੋਏ ਕਰੇ ਮੁੰਡੋ ਖੁੱਤਾ ਜਾਏ, ਨਾਨਕ ਤੋਂ ਵੇ ਕੂੜੀਆਂ ਥਾਏ ਨਕਾਈ ਪਾਏ ਪੌੜੀ। ਜਿੱਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸਮਾਲੀਏ, ਜਿਨ ਕੀਤਾ ਪਾਈਏ ਆਪਣਾ ਸਾ ਘਰ ਬੁਰੀ ਕਿਉਂ ਘਾਲੀਏ। ਮੰਦਾ ਮੂਲ ਨਕੀ ਚੀਜੇ ਲੰਮੀ ਨਦਰ ਨਿਹਾਲੀਏ, ਜਿਉਂ ਸਾਹਿਬ ਨਾਲ ਨਹਾਰੀਏ ਉਤ ਵੇਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ। ਸਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰਬਾਦ, ਗੱਲਾਂ ਖਰੇ ਘਨੇਰੀਆਂ ਖਸਮ।

ਲੀਕ ਜਿਉਂ ਤਿਸਕਾ ਥਾਉ ਨਾ ਥੇਉ ਮਹੱਲਾ ਦੂਜਾ। ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕਦ ਚੰਗੀ ਕਰੇ ਦੂਜੀ ਵੀ ਵੈ ਰਾਸ ਪੌੜੀ। ਚਾਕ ਸਕੇ ਚਾਕਰੀ ਜੇ ਚੱਲੇ ਸਤਵੇਂ ਭਾਏ, ਹੁਰਮਤ ਇਸ ਨੂੰ ਅਗਲੀ

ਦੇਵ ਕਰੋ ਦਿਆ ਮੋਹ ਮਾਰਗ ਲਾਵੋ, ਜਿਤ ਪੈ ਬੰਧਨ ਟੂਟੇ, ਜਨਮ ਮਰਨ ਦੁੱਖ ਫੇੜ ਕਰਨ ਸੁਖ ਜੀ ਜਨਮ ਤੈ ਛੂਟੇ ਰਹੋ। ਮਾਇਆ ਫਾਸ ਬੰਧ ਨਹੀਂ ਫਾਰੇ, ਅਨਮਨ ਸੁਨਣਾ ਲੂਕੇ, ਆਪਾ ਪਦ ਨਿਰਵਾਣ ਨਾ ਚੀਨਿਆ, ਇਨ ਵਿਦ ਅਫਿਓ ਨਾ ਚੂਕੇ। ਕਹੀ ਨਾ ਉਪਜੇ ਉਪਜੀ ਜਾਣੇ, ਭਾਵ ਅਭਾਵ ਵਿਹੂਣਾ, ਉਹਦੇ ਅਸਤ ਕੀ ਮਨ ਬੁੱਧ ਨਾ ਸੀ, ਤੋ ਸਦਾ ਸਹਿਸਲਵ ਲੀਣਾ। ਜੋ ਪ੍ਰਿਤ ਬਿੰਬ ਬਿੰਬ ਕੋ ਮਿਲੀ ਹੈ, ਉਹਦੇ ਕੁੰਭ ਵਿਗਾਰਨਾ, ਕੋ ਕਬੀਰ ਹੈ ਸਹਿਗੁਣ ਭਰਮ ਲਾਗਾ, ਤੋ ਮਨ ਸੁਣ ਸਮਾਨਾ। ਆਸਾ ਗੜ ਸਾਡੇ ਤੈ ਤੈ ਧੋਤੀਆਂ, ਤੈਰੇ ਪਾਇਨ ਤਗ ਗਲੀ ਜਿਨਾ ਜੰਪਾਲੀਆਂ, ਲੋਟੇ ਹੱਥ ਨਿਵਾਗ ਉਹ ਹਰਕੇ ਸੰਤ ਨਹੀਂ।

ਬਸਦਾ ਖੁਦ ਕਰੇ ਦੋਏ ਚੂਲੇ ਸਾਰੇ ਬਣ ਸਿਖਾਵੇ। ਉਹ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਪਰਸ ਕਹਾਵੇ, ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟੁੰਬ ਡਵਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ, ਕਹੋ ਕਬੀਰ ਜੇ ਸਤਿਗੁਰ ਭੇਟੇ ਪੁਨਰ।

ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਣਾ ਜਿਤ ਮੁੰਜਿਤ ਮੋਨ ਜਟਾਦਰ ਅੰਤ ਧੋ ਮਰਣਾ ਤਾਤੇ ਸੇਵੀਏ ਲੇ ਰਾਮ ਨਾ ਰਸਨਾ ਰਾਮ ਨਾਮ ਹਿਤ ਜਾਗੇ ਕਹੇ ਕਰੇ ਜਬਨਾ ਰਾਓ ਆਗਮ ਨਿਰਬਨ ਜੋਤਕ ਜਾਣੈ ਬਹਵਾ ਬੇਆ ਕਰਨਾ ਤੰਤ ਮੰਤਰ ਸਭ ਔਖਦ ਜਾਣੈ ਅੰਤ ਤੋ ਉਮਰਨਾ ਰਾਜ ਭੋਗਵਰ ਛਤਰ ਸਿੰਘ ਆਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਭਾਸਕ ਚੰਦਨ ਅੰਤ ਕਿਉਂ ਮਰਨਾ ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਭਰਨਾ ਕਹੋ ਕਬੀਰੇ ਰਾਮੈ ਜਮ ਪਿਉ ਮੇਟ ਜਨਮ ਮਰਨਾ ਆਸਾ ਫੀਰਰ ਵਾ ਵੀ ਬਲਦ ਪਖਾ ਬਜ ਕਊਆ ਥਲ ਵਜਾਵੇ ਪਹਿਰ ਚੋਰ ਡੰਗ ਹਦਾ ਨਾਚੇ ਵੈਸਾ ਫਤ ਕਰਾਵੇ ਰਾਜਾ ਰਾਮ ਕਕਰੀ ਅਵਰੇ ਪਕਾਏ ਕਿਨੇ ਬੁਝਣ ਹਾਰੇ ਖਹਿਰਾਓ ਬੈਠ ਸਿੰਘ ਭਰ ਕੰਨ ਲਗਾਵੇ ਕੀ ਸਗਲਾਰੇ ਲਿਆਵੇ ਕਰ ਕਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਵਜਾਵੇ ਬੰਸ ਕੋ ਪੂਤ ਵਿਆਹ ਬਣ ਚੜਿਆ ਸੋਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਵੇਥੀ ਸੱਸੇ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੇਰ ਤੋਂ ਕੀਟੀ ਪਰਵਤ ਖਾਇਆ ਕਛੂਆ ਕਹੇ ਅੰਗਾਰ ਵੀ ਲੋਰੋ ਲੂਕੀ ਸ਼ਬਦ ਸੁਣਾਇਆ ਆਸਾ ਬਟੂਆ ਇੱਕ ਬਹੱਤਰ ਆਧਾਰੀ ਏਕੋ ਜਿਸੇ ਦੁਆਰਾ ਨਵੇਂ ਖੰਡ ਕੀ ਪ੍ਰਿਥਵੀ ਮਾਂਗੇ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌਨਿਤ ਪਾਵੇ ਤਿਲਕਾ ਬ੍ਰਹਮਣ ਗਗਨ ਚਰਾਵੇ ਰਹੁ ਖੇਤਾ ਗਿਆਨ ਧਿਆਨ ਕਰ ਸੂਈ ਸ਼ਬਦਾ ਗਾਮਤ ਕਾਲੇ ਪੰਚ ਤਤ ਕੀ ਕਰ ਮਿਰਗਾਣੀ ਗੁਰ ਕੇ ਮਾਰਗ ਚਾਲੇ ਦਿਆ ਫਹੂਰੀ ਕਾਇਆ ਕਰ ਤੂਈ ਦਿਸ਼ ਕੀ ਅਗਣ ਜਲਾਵੇ ਤਿਸਕਾ ਪੌਦ ਅੰਤਰ ਚੋਂ ਜੁਗ ਤਾੜੀ ਲਾਵੇ ਸਾਬ ਜੋਗ ਧਨ ਰਾਮ ਨਾਵੈ ਜਿਸਕਾ ਪਿੰਡ ਪੁਰਾਣਾ ਕਹ ਕਬੀਰ ਜੇ ਕਿਰਪਾ ਤਾਰੇ ਦੇ ਸਚਾ ਨਿਸ਼ਾਨਾ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਹਰ ਹਾ ਚਲਾਈ ਦਿਨ ਮੈਂ ਸੋਚ ਵਿਚਾਰ ਕਵਾਉਂਦੇ ਪਿਸ ਦੁਜਕ ਚਿਨ ਖਪਾਈ ਕਾਜੀ ਤੈ ਕਵਨ ਕਦੇ ਬਖਾਨੀ ਪੜਤ ਕੁੰ ਜੈਸੇ ਸਭ ਮਾਰੇ ਕਿਨੂੰ ਖਬਰ ਨਾ ਜਾਣੀ ਰਹੋ ਸਖਤ ਸਨੇਹ ਹੋ ਕਰ ਸੁਨਤ ਕਰੀਏ ਮੈਂ ਨਾ ਬਦਊਗਾ ਪਾਈ ਜੋ ਰੇ ਖੁਦਾਏ ਮੋਹ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁਨਤ ਕਰੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ ਅਰਧ ਸਨੀਰੀ ਰਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ ਛਾੜਕ ਤੇ ਵਰਜ ਭਾਗ ਬਾਰੇ ਜਨਮ ਕਰਤ ਹੈ ਪਾਰੀ ਕਬੀਰੇ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਛਹਾਰੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਬੂਝੇ ਸਭ ਕੋਈ ਤੇਜ ਜਲੇ ਬਾਤੀ ਠਹਿਰਾ ਨੀ ਸੂਨਾ ਮੰਦਰ ਹੋਈ ਰੇ ਬੋਰੇ ਤੂੰ ਘਰੀ ਨਾ ਰਾਖੇ ਕੋਈ ਤੂੰ ਰਾਮ ਨਾਮ ਜਪ ਸੋਈ ਰਹੋ ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ ਕਠਫੁੱਟੇ ਕੋ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ ਦਿਹੋਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਪਾਈ ਲੜ ਛਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਪੈਸਾ ਗਰ ਕੇ ਤਾਈ ਇਸ ਬੰਦੇ ਸਿਰ ਜਲਮ ਹੋ ਤੈ ਜਮ ਨਹੀਂ ਹੁਟੇ ਕਸਾਈ ਦੋ ਤੁਕੇ ਇੱਕ ਓਹਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਓ ਕੇ ਚੌਪ ਦੇ ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਵੇਦ ਪੜ੍ਹੇ ਪਰ ਬ੍ਰਹਮੇ ਜਨਮ ਗਵਾਇਆ ਹਰ ਕਾ ਬੇਲੋਵ ਨਾ ਬੇਲੋਵੋ ਮੇਰੇ ਪਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਰਹੋ ਤਨ ਕਰ ਮਟੂ ਕੀ ਮਨ ਵੈਬ ਲੋਈ ਇਸ ਮਟੂ ਕੀ ਮੈਂ ਸ਼ਬਦ ਸੰਜੋਈ ਹਰ ਕਾਬਲੋ

ਬਾਤੀ ਸੂ ਕੀਤੇ ਦਿਨ ਖੂਟਾ ਮੰਦਰ ਨਾ ਬਾਜੇ ਨਟ ਪੈ ਸੂਤਾ ਬੁਝ ਗਈ ਅਗਨ ਨਨਕ ਤੂੰ ਰਵ ਰਿਹਾ ਇਹ ਕਬਰ ਨਹੀਂ ਦੂਆ ਰਹਾਓ ਟੂਟੀ ਤੰਤ ਨਾ ਬਾਜੇ ਰਵਾਬ ਭੂਲ ਵਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਣ ਸਮਝ ਭਰੀ ਤੇ ਉਹ ਵਿਸਿਓ ਗਾਵਣ ਕਹਿਤ ਕਬੀਰ ਪੰਚ ਜੋ ਚੂਰੇ ਤਿੰਥੇ ਨਹਾ ਪਰਮ ਪਦਕ ਅਧੂਰੇ ਆਸਾ ਸੁੱਤ ਪਰਾਧ ਕਰਤ ਹੈ ਜੇਤੇ ਜਨਈ ਕੀਤਨਾ ਰਾਕਸ਼ ਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਰਹਾਓ ਜੇਤ ਕਰੋਪ ਕਰੇ ਕਰਤਾਇਆ ਤਾਂ ਵੀ ਉਹ ਚੀਤ ਰੱਖ ਤਾਹੋ ਧੀ ਚੀਤਨ ਰੱਖ ਸਮਾਇਆ ਚਿੰਤਪਨ ਮਨ ਪਰੇ ਹਮਾਰਾ ਨਾਮ ਬਿਨਾ ਕੈਸੇ ਉਤਰ

ਸਾਹਿਬ ਕਰੇ ਖਵਾਸੀ ਪਾਸ ਬੈਠੀ ਬੀਬੀ ਕਮਲਾ ਦਾਸੀ ਕਾਂਠੇ ਮਾਲ ਅਜੇ ਵਾਰਾਮ ਸਹੰਸ ਰਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀ ਓਕੇ ਪੰਚ ਪਦੇ ਨੌ ਦੋ।

ਭੋਗਣ ਹਾਰੇ ਭੋਗਿਆ ਸਮੂਰਖ ਕੇ ਮੁਖ ਚਾਰ ਮਾਲਣ ਭੁੱਲੀ ਜਗ ਭੋਲਾ ਨਾ ਹਮ ਭੋਲਾ ਨੇ ਨਾਹੀ ਕਾਸਵੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਆਸਾ। ਬਾਰਾਂ ਵਰਸ ਬਾਲਪਨ ਬੀਤੇ ਬੀਸ ਵਰਸ ਕੁਛ ਤਪਨਾ ਕੀਓ ਤੀਸ ਵਰਸ ਕੁਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਿਓ ਮੇਰੀ ਮੇਰੀ ਕਰਤੇ ਜਨਮ ਗਿਓ ਸਾਹਿਰ ਸੋਖ ਭੁਜੰਗ ਬਲਿਓ ਰਹੋ ਸੁਖੇ ਸਰਬ ਪਾਲ ਬੰਦਾਵੇ ਲੂਣੇ ਖੇਤ ਹਰ ਵਾਰ ਕਰੇ ਆਇਆ ਚੋਰ ਤਰਨ ਤੋਂ ਲੈ ਗਏ ਮੇਰੀ ਰਾਖਤ ਮੁਕਤ ਫਿਰੇ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਵਹੇ ਜੀਵਾ ਬਚਨ ਸੁਧ ਨਹੀਂ ਨਿਕਸੇ ਤਹੁਰੇ ਧਰਮ ਕੀ ਆਸ ਕਰੇ ਹਰ ਜੀਓ ਕਿਰਪਾ ਕਰੇ ਲਿਵ ਲਾਵੇ ਲਾਹਾ ਹਰ ਹਰ ਨਾਮ ਦਿਓ ਗੁਰ ਪ੍ਰਸਾਦੀ ਹੱਥਨ ਪਾਇਆ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੇਰੇ ਸੰਤੋ ਅੰਤਨ ਕਛੂਏ ਲੈ ਨ ਗਿਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਆਸਾ ਕਾਹੂ ਦੀਨੇ ਪਾਠ ਪਡੰਬਰ ਕਾਹੂ ਪਲਕ

ਤੇਰਾ ਹਰ ਜਨ ਉੱਤਮ ਭਗਤ ਸਦਾਵੇ ਆ ਗਿਆ ਮਨ ਪਾਏ ਜੋਤ ਸੁਭਾਵੇ ਸਤਕਰਮਾ ਨੇ ਭਾਣਾ ਮਨ ਵਸਾਈ ਕਹਿ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਜੂਠੀ ਜਰਗਟ ਫਾਰਸ਼ਗਾਰਾ ਲੈ ਗਏ ਤਰੀਤਾ ਘਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜ ਸੁਮਨ ਪਾਵੇ ਅਲੋ ਅਬਲ ਦੀਨ ਕੇ ਸਾਹਿਬ ਚੋਰ ਨਹੀਂ ਫਰਮਾਵੇ ਕਾਜੀ ਬੋਲਿਆ ਬਨ ਨਹੀਂ ਆਵੇ ਰੋ ਰੋਜਾ ਧਰੇ ਨਵਾਜ ਗੁਜਾਰੇ ਕਲਮਾ ਪਿਸ਼ਤ ਨਾ ਹੋਈ ਸੱਤਰ ਕਾ ਭਾ ਕਠੀ ਪੀਤਰ ਜੇਕਰ ਜਾਣੇ ਕੋਈ ਨਾ ਆਵਾਜ ਸੋਈ ਜੋ ਨਿਓ ਵਿਚਾਰੇ ਕਲਮਾ ਖਲਾ ਜਾਣੇ ਪੰਜ ਪੰਜ ਮਸਲਾਵੇ ਛਾਵੇ ਤੋ ਦੀਨ ਪਛਾਣੇ ਕਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੇ ਕਰ ਫੀਕੀ ਆਪ ਜਨਾਏ ਅਵਰ ਕੋ ਜਾਣੇ ਤਬ ਹੋਏ ਭਸ਼ਤ ਸਰੀਕੀ ਮਾਟੀ ਏਕ ਭੇਖ ਕਰ ਨਾਨਾ ਤਾਂ ਮੈਂ ਬ੍ਰਹਮ ਪਛਾਣਾ ਕਹੇ ਕਬੀਰ ਪਿਸ਼ਤ ਛੋੜ ਕਰ ਦੋ ਜਿਗ ਸਿਓ ਮਨ ਮਾਨਾ ਆਸਾ ਗਗਨ ਨੇ ਕਬੂੰਦਰਾਂ ਵਰਖੇ ਨਾਦ ਕਹਾਂ ਸੁਸਮਾਨਾ ਪਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਦਾਨਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਹਾਂ ਜੋ ਨਿਰਤ ਕਰਦੇ ਕਥਾ ਬਾਰ ਤਾ ਕਹਤੇ ਰਹੋ ਵਜਾਵਣ ਹਾਰੋ ਕਹਾਂ ਗਿਓ ਜਿਨੇ ਮੁੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿਚ ਤੇਜ ਸਵਲੀਨਾ ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀ ਕਾਬਲ ਥਾਕਾ ਚਰਨ ਰੇ ਕਰ ਠਕਣ ਪਰੇ ਹੈ ਮੁਖੇ ਨਿਕਸੇ ਬਾਤਾ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਫਰਮਨ ਤੇ ਥਾਕਾ ਮਨ ਕੁੰਚਰ ਹੋ ਥਾਕਾ ਤੇਜ ਸੂਤ ਮਨ ਰਮਤੇ ਮ੍ਰਿਤਕ ਪਏ ਦਸੇ ਬੰਦ ਛੂਟੇ ਮਿੱਤਰ ਪਾਈ ਸਭ ਚੋਰੇ ਕਹਿਤ ਕਬੀਰਾ ਜੋ ਹਰ ਤਿਆਵੇ ਜੀਵਤ ਬੰਧਨ ਤੋਰੇ ਆਸਾ ਇੱਕ ਧੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ ਮਾਰ ਮਾਰ ਸਰਪਨੀ ਨਿਰਮਲ ਜਲ ਬੈਠੀ ਜਿੰਤਰ ਭਵਿੰਡ ਸੀਲੇ ਗੁਰ ਪ੍ਰਸਾਦੀ ਡੀਠੀ ਰਹੋ ਸਰਪਨੀ ਸਰਪਨੀ ਕਿਆ ਕਹੋ ਭਾਈ ਜਿਨ ਸੱਚ ਪਛਾਣਿਆ ਤਿੰਨ ਸਰਪਣੀ ਖਾਈ ਸਰਪਨੀ ਤੇ ਆਨ ਛੂਚ ਨਹੀਂ ਅਵਰਾ ਸਰਪਣੀ ਜੀਤੀ ਕਹਾਂ ਕਰੇ ਜਮਰਾ ਇਹ ਸਰਪਨੀ ਤਾਂ ਕੀ ਕੀਤੀ ਹੋਏ ਬਲ ਉਬਾਲ ਗਿਆ ਇਸ ਤੇ ਹੋਈ ਇਸ ਮਸਤੀ ਕਾ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰਾ ਆਸਾ ਕਹਾਂ ਸੁਹਾਨ ਕੋ ਸਿਮਰਤ ਸੁਣਾਏ ਕਹਾਂ ਸਾਖਤ ਪੈ ਹਰ ਗੁਣ ਗਾਏ ਰਾਮ ਰਾਮ ਰਾਮ ਰਮੇ ਰਮ ਰਹੀਏ ਸਾਕਤ ਸਿਉ ਭੁੱਲ ਨਹੀਂ ਕਹੀਏ ਰਹੋ ਹੋਆ ਕਿਆ ਕੱਖ ਪੂਰ ਚਰਾਏ ਕੋ ਬਿਸੀਅਰ ਕੋ ਦੂਧ ਪਿਆਏ ਸਤਸੰਗ ਮਿਲ ਬਵੇ ਕਬੁੱਧ ਹੋਈ ਪਾਰਸ ਪਰਸ ਲੋਹਾ ਕੰਚਨ ਸੋਈ ਸਾਖਤ ਸਾਨ ਸਭ ਕਰੇ।

ਨਾਮ ਕਮਨ ਭੈ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਜੋ ਦੁਲ ਪਾਇਓ ਅਸਬੜ ਭਾਗ ਹਮਾਰਾ ਸੁਰਨਰ ਮਨ ਜਨ ਕੋਤੇ ਕੇ ਆਏ ਕੋਟ ਤੇ ਤੀ ਸੋ ਜਾਣਾ ਕਹਿ ਕਬੀਰ ਮੋਹ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸ ਕੀ ਦੁਖੀ ਸਸੁਰ ਕੀ

ਸੇਜੇ ਰਮਤ ਨੈਣ ਨਹੀਂ ਵੇਖਿਓ, ਇਹ ਦੁੱਖਾ ਸੌਖਾ ਹੋ ਰੇ ਰਹੋ। ਵਾਪਸੇ ਕਾ ਕਰੇ ਲੜਾਈ, ਬਾਇਆ ਸਨ ਬਤਵਾਰੀ, ਬੜੇ ਭਾਈ ਕੇ ਜਬ ਸੰਗੋਤੀ, ਦਮ ਤੋਂ ਨਾ ਪਿਆਰੀ। ਕੈਤਕਵੀਰ ਪੰਚ ਕੋਚੜਾ, ਚਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਕੁਛ ਵਾਦਿਆ, ਮੈਂ ਰਾਮ

ਆਪਾਂ ਦੇਖ ਅਵਰ ਨਹੀਂ ਦੇਖੇ ਕਾਹੇ ਕੋ ਚੱਖ ਮਾਰੇ। ਕਾਜੀ ਸਾਹਿਬ ਏਕ ਤੂੰ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ ਖਬਰ ਨਾ ਕਰੇ ਦੀਨ ਕੇ ਬੋਰੇ ਤਾਤੇ ਜਨਮ ਅਲੇਖੇ ਰਾਓ। ਸਾਚਕ ਦੇਵ ਬਾਨੇ ਅਲੋ ਨਾਰ ਪੁਰਖ ਨਹੀਂ ਕੋਈ ਪੱਡੇ ਗੁਣ ਨਹੀਂ ਕੁਛ ਬੋਰੇ ਜਿਉਂ ਦਿਨ ਮੈਂ ਖਬਰ ਨ ਹੋਈ। ਅੱਲਾ ਗੇਵ ਗਗਲ ਕੀ ਪੀਤਰ ਹਿਰਦੇ ਲਿਓ ਵਿਚਾਰੀ ਹਿੰਦੂ ਤਰਕ ਤੋਹੂੰ ਮੈਂ ਇਹ ਕਹੇ ਕਬੀਰ ਪੁਕਾਰੀ। ਆਸਾ ਤਿਪਦਾ ਇੱਕ ਤੁਕਾ ਯੇ ਸੰਗਾਰ ਮਿਲਣ ਕੇ ਤਾਈ ਹਰ ਨਾ ਮੇਰੇ ਜਗ ਜੀਵਨ ਗੁਰਸਾਈ ਹਰ ਮੇਰੋ ਪਿਓ ਹਰ ਕੀ ਬੋਹਰੀਆ ਰਾਮ ਵੰਡੋ ਮੈਂ।

ਉਡਿਆਈ ਨਿਰਦਸਮਾ ਚ ਬਹੁ ਭਲੇ ਆਈ ਉਂਗੜ ਤੇਰੇ ਤੋਪਰ ਸਾਚੇ ਹਰ ਗੁਣ ਗਾਇ ਕੂਦੋ ਅਰਨਾ ਚ ਕੈਦ ਕਬੀਰ ਬੋਤਬ ਜੀਤੇ ਗੁਣ ਗੁਣ ਗਾਵਤ ਜਨਮ ਬਤੀਤੇ ਆਸਾ ਕਰਬਤ ਭਲਾ।

ਬਲਾਹੇ ਘਰ ਆਪਣਾ ਜੀਨਾ ਕਟੀ ਰਾਮ ਪਛਾਣਾ, ਕਹਿਤ ਕਬੀਰ ਘਰ ਗਾ ਤੋਰੀ ਸੂਤੇ ਸੂਤ ਮਲਾਏ ਕੋਰੀ ਆਸਾ, ਅੰਤਰ ਮਹਿਲ ਚ ਤੀਰਥ ਨਾਵੇ ਤਿਸ ਬੈਕੁੰਠ ਨਾ ਜਾਣਾ ਲੋਕ।

ਜੇਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਮਨੋ ਕਠੋਰ ਮਏ ਬਾਨਾਰਸ ਨਰਕ ਨਵਾਂ ਚਿਆ ਜਾਈ, ਹਰਕਾ ਸੰਤ ਮਰੇ ਹਾੜੰਬੇ ਤਾਂ ਸਗਲੀ ਸੈਨ ਤਰਾਈ। ਦਿਨ ਸਨਾ ਰਹਿਣ ਵੇਦ ਨਹੀਂ ਸਾਚਰ।

ਮਾਇਆ ਚਿੱਤਰ ਬਚਿੱਤਰ ਵੇ ਮੋਹਤ ਬਿਰਲਾ ਬੁਝੇ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸੰਤ ਜੈਸੇ ਉਪਤ ਵਰਫ ਸੋਈ ਰਹਾਉ ਜਲ ਤਰੰਗ ਰਫੇਨ ਬੁਧ ਬੁਧਾ ਜਲਤੇ ਪਿੰਨ ਨਾ ਹੋਈਏ ਪਰਪੰਚ ਪਰਮ ਪਾਰ ਬ੍ਰਹਮ ਕੀ ਲੀਲਾ ਵਿਚਿਤ ਆਨ ਨਾ ਹੋਈ ਮਿਥਿਆ ਭਰਮ ਰਸਪ ਮਨੋੜ ਸਤ ਪਦਾਰਥ ਜਾਣਿਆ ਸੁਕਿਰਤ ਮਨ ਸਾ ਗੁਰਪਤੀ ਸੀ ਜਾਗਤ ਹੀ ਮਨ ਮਾਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੇ ਵਿਚਾਰੀ ਕਟਕਟ ਅੰਤਰ ਸਰਨ ਨਿਰੰਤਰ ਕੇਵਲ ਏਕ ਮੁਰਾਰੀ ਆਸਾ ਆਨੀ ਦੇ ਕੁੰਭ ਭਰਾਈ ਦੇ ਉਦਕ ਠਾਕਰ ਕੋ ਇਸ਼ਨਾਨ ਕਰੋ ਬਿਆਲੀ ਲੱਖ ਜੀ ਜਲ ਮੈਂ ਹੋ ਤੇ ਬੀਟਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਬੀਟਲ ਪਹਿਲਾ ਮਹਾਨੰਦ ਕਰੇ ਸਦਕੇ ਲਾ ਰਹੋ ਆਨੀ ਦੇ ਫੂਲ ਪਰੋਈ ਦੇ ਮਾਲਾ ਠਾਕਰ ਕੀ ਹੋ ਪੂੰਜ ਕਰੋ।

ਜਿਹੜਾ ਜਿਹਬਾ ਮੇਰੀ ਕਾਤੀ ਮਪ ਮਪ ਕਾਟੋ ਜਮਕੀ ਫਾਸੀ ਕਹਾ ਕਰੋ ਜਾਤੀ ਕਹਾ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਓ ਰਾਂਗਨ ਰਾਂਗੋ ਸੀਵਨ ਸੀਵੋ ਰਾਮ ਨਾਮ ਬਿਨ ਘਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਅੱਠ ਪੈਰ ਆਪਣਾ ਖਸਮ ਧਿਆਵੋ ਸੋਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤਾਰ ਸਿਉ ਲਾਗਾ ਆਸਾ ਸਾਪ ਕੁੰਚ ਛੋਡੈ ਬਿਖ ਨਹੀਂ ਛਾਡੈ ਉਦਕ ਮਾਹੇ ਜੈਸੇ ਬਗ ਧਿਆਨ ਮਾਡੈ ਕਾਹੇ ਕਉ ਕੀਜੈ ਧਿਆਨ ਜਪੰਨਾ ਜਬ ਤੇ ਸੁੱਤ ਨਾਹੀ ਮਨ ਆਪਣਾ ਰਹਾਓ ਸਿੰਘ ਚ ਭੋਜਨ ਜੋ ਨਰ ਜਾਨੈ ਐਸੇ ਹੀ ਠੱਗ ਦਿਓ ਬਖਾਨੈ ਨਾਮੇ ਕੇ ਸਵਾਮੀ ਲਾਹੇ ਲੇ ਝਗੜਾ ਰਾਮ ਰਸਾਇਣ ਪੀਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚਿਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤ ਚੇਤ ਲੀਏ ਚੇਤੀ ਅਲੇ ਅਚਿੰਤ ਮਨ ਰੱਖ ਸੀ ਕੈਸੇ ਮਨ ਤਰੇ ਗਾਰੇ ਸੰਸਾਰ ਸਾਗਰ ਵਿਖੇ ਕੋ ਬਣਾ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ ਰਹਾਓ ਛਿਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ ਸੰਤਾ ਕੈ ਪ੍ਰਸਾਦ ਨਾਮਾ ਹਰ ਭੇਟਲਾ ਆਸਾ ਬਾਣੀ

एक बसिया मन आए जो तुद भावै साव सच है सच्चे रह समाए गुजरी महला तीजा तीजा एको नाम निदान पंडित सोन सिख सच सोई दूजे पाए जेता पड़े परत गुणत सदा सुख होई हर चरणी तू लाग रहो गुरशब्द सोजी होई हर रस रसना चाख तू ता मन निर्मल होई राव सतगुणी जे मन संतोखी है ता फिर जिसना भुख न होए नाम निदान पाया हार पार कर जाए ना कोई कथनी बदनी जे करे मन बूझ ना होए गुरमती कट चानना नाम पावे ज्ञान नाम पावे सोई सुन सासत तू ना बूझही ता फिरे बारो बार सो मूर्ख जो आप ना पछाणी सच ना धरे प्यार सच्चे जगत दहकाया कहना कस्यु न जाए नानक जो तिस भावै सो करे जो तिस कीन जाए क्यों कार सतगुर प्रसाद रा गुजरी महला चौथा चप दे कर पहला के जन सतगुर सतपुर का बिना करो गुर पास हम कीरे करम सतगुर सुनाई कर दया नाम प्रगास मेरे मीत गुरदेव मोको राम नाम प्रगास गुरमत नाम मेरा प्राण सुखाई हर कीर्ता मरी रह रास राहो हर जन केवट भाग वडेरे जन हर हर सरदा हर प्यास हर हम नाम मिले तृप्तास मेरे संगत गुण प्रगास जिन हर हर हर रस नाम न पाया ते भागहीन जम पास जो सतगुर सरण संगत नहीं आए त्रिक जीवै त्रिक जीवास जिन हर जन सतगुर संगत पाई तैन धुर मस्तक लिखिया लिखास धन धन सत्संगत जित हर रस पाया मिल जन नानक नाम प्रगास राहु जई महला चौथा गोविंद गोविंद प्रीतम मन प्रीतम मिल सत संगत सबद मन मोहया जप गोविंद गोविंद त्याई सबको दान दे प्रभ ओ है मेरे भाई जना मोको गोविंद गोविंद गोविंद मन मोहे गोविंद गोविंद गोविंद गुणगामा मिल गुर साध संगत जन सोहै राव सुख सागर हर भगत है गुरमत कौला रिद सिद्ध लागै पग ओ को है जन को राम नाम आधारा हर नाम जपत हर नामे सो है गुरमत भागहीन मत फीके नाम सुनत आवे मन रोहे कौआ काग कौ अमृत रस पाइय तृप्त विष्ठा खाए मुख गोह अमृत सार सतगुर सतवादी जित नाते कौआ हंस हो है नानक धन धन वडे वड भागी जिन गुरमत नाम हृदय मल तो है गुजरी महला चौथा हर जम उत्तम उत्तम बाणी मुख बोले पर पुकारे जो जन सुने सबदा भक्त से ती कर कृपा हर निस्तारे मलामो को हर जन मेर प्यारे मेरे प्रीतम प्राण सतगुर गुर पूरा हम पापी गुर निस्तारे राव गुरमुख बड़ भाग बड़ भागे जिन हार हर हर नाम धारे हार हर अमृत हर रस पावे गुरमत भक्त भंडारे जिन दर्शन सतगुर सत पुरख न पाया ते भागहीन जम मारे से कुकर सुकर गर्द पवे गर्भ जोनी दय मारे महा हत्यारे दीन दयाल हो जन उपर कर कृपा लियो वारे नानक जन हर की सरनाई हर पावे हर निस्तारे गुजरी महला चौथा हो दयाल मेरा मन लावो हो अंदन राम नाम नित त्याई साव सुख साव गुण साव निदान हर जित जपिए दुख भुख सब लै जाई मन मेरे मेरा राम नाम सखा हर भाई गुरमत राम नाम जस गावात बेली दरगाह लै छड़ाई राव तो आपे दाता प्रवंतर जामी कर कृपा लोच मेरे मन पलाई मैं मन तन लोच लगी हर सेती प्रभ लोच पूरी सतगुर सुनाई मानस जन्म पन कर पाया बिन नामै तरिक तरिक विरथा जाई नाम बिना रस कस दुख पावै मुख फीका थुक थुक मुख पाई जो जन हार प्राव हर हर सुनागत तिन दरगह हर हर देवड़ियाई धन धन सुभाष कहे प्रभ जन कौ जन नानक मेल लय गल लाई
ਗੁਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨਾ ਪ੍ਰਾਣ ਜਵਾਇਆ ਹਮ ਹੋਵੋ ਲਾਲੇ ਕੋਲੇ ਗੁਰਸਿੱਖਾਂ ਕੇ ਜਿਨਾ ਆਂਦਨ ਹਾਰ ਪ੍ਰਭ ਪੁਰਖ ਧਿਆਇਆ ਮੇਰੇ ਮਨ ਤਨ ਬਿਰਹੋ ਗੁਰਸਿੱਖ ਪੱਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ ਮੋਕੋ ਕਰੋ ਉਪਦੇਸ਼ ਹਰ ਮਿਲੈ ਮਿਲਾਇਆ ਰਹੋ ਜਾਂ ਹਰ ਪ੍ਰਭਾਵੈ ਤਾਂ ਗੁਰਮੁਖ ਮੇਲੇ ਜਿਨ ਬਚਨ ਗੁਰੂ ਸਤਿਗੁਰ ਮਨ ਭਾਇਆ ਵਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤਿਗੁਰ ਸੰਗਤ ਸੰਗ ਨ ਪਾਇਆ ਭਾਗੀ ਸੇ ਭਾਗੀ ਪਾਪੀ ਮਿਲ ਜਾਇਆ ਆਪ ਕਿਰਪਾਲ ਕਿਰਪਾ ਕਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੈ ਮਿਲਾਇਆ ਜਨ ਨਾਨਕ ਬੋਲੈ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੁਕੋ ਕਰ ਉਪਦੇਸ਼ ਹਰ ਮਿਠਨ ਗਾਵੈ ਮਨ ਤਨ ਸੀਤਲ ਸਭ ਹਰਿਆ ਹੋਇਆ ਵਡਭਾਗੀ ਹਰ ਨਾਮ ਤੇ ਆਵੇ ਭਾਈ ਰੇ ਮੁਕੋ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੇ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤ ਨਾਮ ਜਪੈ ਨਿਵਲਾਵੈ ਨਾਮ ਪ੍ਰਾਰਥ ਜਿਨ ਨਰ ਨਹੀਂ ਪਾਇਆ ਤੇ ਭਾਗਹੀਣ ਮੂਏ ਮਰ ਜਾਵੈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕਉ ਆਨੰਦ ਕਰਹੋ ਹਰ ਧਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ ਕਿਉਂਕਾਰ ਸਤਿਗੁਰ ਪ੍ਰਸਾਦ ਗੁਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਤਸਵਰ ਕੇ ਕੀਏ ਸਭਨਾ ਕੋ ਸੰਬੰਧ ਹਾਰ ਕਰ ਦੀਏ ਅਮਰਾ ਜੋਰ ਸਭ ਰਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਿਨਾ ਕਉ ਸਰਧਾ ਆਪ ਹਰ ਲਾਈ ਵਿੱਚ ਗ੍ਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਉ ਬਣਿਆ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭਾਈ ਜਿਤ ਕਾਰੇ ਕੰਮ ਹਮ ਹਰ ਲਾਏ ਜੋ ਹਮ ਕਰੇ ਸੋ ਆਪ ਕਰਾਏ ਜਿਸ ਕੀ ਜਿਨ ਕੀ ਭਗਤ ਮੇਰੇ ਪ੍ਰਭਾਈ ਤੇ ਜਨ ਨਾਨਕ ਰਾਮ ਨਾਮ ਲਿਵਲਾਈ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਓਂਕਾਰ ਸਤਿਗੁਰ ਪ੍ਰਸਾਦ ਕਾਹੇ ਰੇਮਨ ਚਿਤ ਵੈ ਉਦਮ ਜਾਰ ਹਰ ਜੀਓ ਭਰਿਆ ਸਹਿਲ ਪੱਥਰ ਮੈਂ ਜੰਤ ਪਾਏ ਤਾ ਕਰ ਚੁਕਾ ਕੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਆਸੂ ਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਖਵੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਸਵਾਹੇ ਠਾਕਰ ਕਾਹੇ ਮਨ ਪੋ ਕਰਿਆ ਉਡੇ ਉਡਾਵੈ ਸਹਿ ਕੋਸਾ ਤੇ ਪਾਛੇ ਪਚਰੇ ਛਰਿਆ ਉਨ ਖਵਣ ਚਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਸਭ ਦਾ ਸਧਾਨ ਠਾਕਰ ਕਰ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੁਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰੇ ਖਟਕਰਮਾ ਇਤਰਾ ਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹੋਂ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕਰ ਰੱਖ ਲੇਵੋ ਕਿਰਪਾ ਧਾਰੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਹਾਰੀ ਰਹਾ ਸਾਸਵੇ ਸਿਮਰ ਸਭ ਸੋਦੇ ਸਭ ਏਕਾ ਬਾਤ ਪਕਾਰੀ ਬਿਨ ਗੁਰ ਮੁਕਤ ਨਾ ਹੋ ਕੋ ਪਾਵੈ ਮਨ ਵੇਖੋ ਕਰ ਵਿਚਾਰੀ ਅੜਸਠ ਮੰਜਨ ਕਰ ਇਸ ਨਾ ਭਰਮ ਆਏ ਧਰ ਸਾਰੀ ਅਨਕ ਸੋਚ ਕਰੈ ਦਿਨ ਰਾਤੀ ਬਿਨ ਸਤਿਗੁਰਿੰਦ ਹਾਰੀ ਧਵ ਧਵ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦੌਰਮਤ ਮੇਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖਤਾਰੀ ਗੁਜਰੀ ਮਹੱਲਾ ਪੰਜਵਾਂ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਨਿਮਖ ਨ ਵਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਧਨ ਚਾਲ ਤੇ ਹਰ ਧਨ ਵੈਸੇ ਹਰ ਧਨ ਜਾਗਤ ਸੂਤਾ ਰਾਵ ਹਰ ਧਨ ਇਸਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪੁਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਇਆ ਧੋਖਾ ਹਰ ਧਨ ਤੇ ਮੈਂ ਨਵ ਨਿਤ ਪਾਈ ਹਾਥ ਭਰਿਓ ਹਰ ਹਾਥ ਚਰਿਓ ਹਰ ਥੋਕਾ
ਖਾਵੋ ਖਰਚੋ ਰੋਟ ਨਾ ਆਵੇ ਹਲਤ ਪਲਤ ਕੇ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ ਏ ਮਨ ਹਰ ਰੰਗ ਰੰਗੇ ਗੁਜਰੀ ਮਹੱਲਾ ਪੰਜਵਾਂ ਜਿਸ ਸਿਮਰ ਸਭ ਕਿਲ ਵਿਖਨਾਸ ਪਿਤਰੀ ਹੋਏ ਆਧਾਰੋ ਸੋ ਹਰ ਹਰ ਤੁਮ ਸਾਦੀ ਜਾਪੋ ਅੰਤ ਦਾਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਰਹਾਓ ਸਤਿਗੁਰ ਤੁਮ ਕਹੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕੱਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬੂ ਨ ਵਿਆਪੈ ਚਿੰਤਾ ਭਵਰ ਤੁਮਾਰਾ ਏ ਮਨ ਹੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉ ਬੂੰਦੈ ਚਾਤਰਕ ਮੌਲਾ ਗੁਜਰੀ ਮਹੱਲਾ ਪੰਜਵਾਂ ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ ਖਿਨਮੈ ਥਾਪ ਥਾਪਣ ਹਾਰਾ ਆਪਣ ਹਾਥ ਮਤਾਤ ਸਿਆਣਪ ਕਾਹੂ ਕਾਮਨਾ ਆਤ ਜੋਨ ਰੂਪਿਓ ਠਾਕਰ ਮੇਰੈ ਹੋਏ ਰਹੀ ਓ ਬਾਤ ਰਹਾਓ ਦੇਸ ਕਮਾਵਣ ਧਨ ਜੋਰਨ ਕੀ ਮਨਸਾ ਬੀਚੇ ਬਿੰਦ ਨਿਕਸੇ ਸਾਸ ਲਸਕਰ ਨੇਵ ਕਵਾਸ ਸਾਵ ਤਿਆਗੇ ਜਾਂ ਪਰ ਊਠ ਸਦਾਸ ਹੋਏ ਅਨੰਨ ਮਨ ਹੱਠ ਕੀ ਦ੍ਰਿੜਤਾ ਆਪਸ ਕੌ ਜਾਨਾਤ ਜੋ ਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿ ਸੁਭਾਏ ਭੈ ਕਿਰਪਾਲਾ ਤੇ ਜਨਕੀ ਕਾਟੀ ਫਾਸ ਕਉ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਹਿਸਥ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਧਨ ਜਿਨ ਜਨ ਜਪਿਓ ਤਿਨਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਬਿਆਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਾਓ ਜੋ ਕਿਸ਼ ਕੀਓ ਸੋਈ ਭਲ ਮਨ ਐਸੀ ਭਗਤ ਕਮਾਣੀ ਮਿੱਤਰ ਸਤਰ ਸਭ ਏਕ ਸਮਾਨ ਹੈ ਜੋਗ ਜੁਗਤ ਨਿਸ਼ਾਨੀ ਪੂਰਨ ਪੂਰ ਰਹੋ ਸਰਬ ਠਾਈ ਅੰਨ ਕਥੂ ਜਾਤਾ ਘਟ ਘਟ ਅੰਤਰ ਸਰਵ ਨਿਰੰਤਰ ਰੰਗ ਰਵਿਓ ਰੰਗ ਰਾਤਾ ਪਏ ਕਿਰਪਾਲ ਦਿਆਲ ਗੋਪਾਲਾ ਤਨ ਨਿਰਭੈ ਕਹਿ ਘਰ ਆਇਆ ਕਲ ਕਲੇਸ਼ ਮਿਟੇ ਖਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਨੁੱਖ ਪੈ ਕਰੋ ਬੇਨਤੀ ਜੋ ਸੋ ਆਪਣੇ ਦੁੱਖ ਭਰਿਆ ਪਰ ਬ੍ਰਹਮ ਦਿਆ ਤਿਨ ਭੋਸਾ ਕਰ ਤਰਿਆ ਆਹਾ ਗੁਰ ਹਰ ਬਿਨ ਕੋ ਬਿਰਥਾ ਨਾ ਕੋ ਨਾ ਬਿਰਥਾ ਦੁੱਖ ਕੱਟ ਹੈ ਪ੍ਰਾਪਤ ਅਜ ਅਵਰ ਸੇਵਕ ਦੇ ਹੋਈ ਹੈ ਤਿਤ ਮਾਣ ਮਹੱਤ ਜਸ ਘੱਟ ਹੈ ਰਹਾ ਮਾਇਆ ਕੇ ਸੰਬੰਧ ਸੈਨ ਸਾਕਤੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬੰਛਤ ਪਲ ਪਾਇਆ ਲਾ ਕੋਟ ਵਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸੰਨਾ ਬੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਭੈ ਭੰਜਨ ਹਰ ਆਇਆ ਸਾਧ ਕੇ ਚਰਨ

साहेब अत वड्डा सच गैर गंभीरा सब जग तिसका वास है सब तिसका चीरा गुर प्रसाद दे पाई निश्चल धन धीरा कृपा ते हर मन वसै भेटै गुरसूरा गुणवंती सलाया सदन थिर निश्चल हर पूरा। सलोक महला तीजा त्रिग तिन्हा दा जीविया जो हर सुख पर हर त्याग दे दुख होमै पाप कमाए मन मुखे ज्ञानी माया मोह व्यापे तिन बूझ न कही पाए हरत पलत होए सुख न पावे अंत गए पछताए गुर प्रसादी को नाम त्याए तिस होमै विचो जाए नानक जिस पूरब होवे लिखिया सो गुर चरणी आए पाए। महला तीजा मन मुख उदा कौल है ना तिस भगत न नाओ शक्ति अंदर वरतदा कूड़ तिसका है उपाओ तिसका अंदर चित न पिजई मुख फीकाया लाओ ओए धर्म रलाए ना रलन ना अंदर कूड़ सुआओ नानक करता है बणत बनाई मन मुख कूड़ बोल बोल डुबे गुरमुख तरे जप हर नाओ पौड़ी बेन पूजे वड्डा फिर पया फिर आवे जाई सतगुर की सेवा ना कीती आए अंत गया पछताई अपनी कृपा करे गुर पाई है विचो आप गवाई त्रिशना भुख विचों उतरै सुख वसै मन आई सदा सदा सलाही है हिरदय लिवलाई। सलोक महला तीजा जे सतगुर सेवे अपना तिसनो पूजे सब कोए सबना उपावा सिर उपाओ है हर नाम प्राप्त होए अंतर शीतल सात वसै जप हिरदय सदा सुख होए अमृत खाना अमृत पहनना नानक नाम वडाई होए। महला तीजा ए मन गुर की सिख सुन हर पावै गुणी निदान हर सुखदाता मन वसै होमै जाय गुमान नानक नदरी पाई है तायां दिन लागे ध्यान पौड़ी सत संतोख सब सच है गुरमुख पविता द्रोह कपट विकार गया मन सहजे जीता तह जोत प्रगास आनंद रस अज्ञान गविता आन दिन हर के गुण रवै गुण प्रगट किता सबना दाता एक है इको हर मिता। श्लोक महला तीजा ब्राह्म बिंदे सो ब्राह्मण कहिए जे आन दिन हर लिव लाए सतगुर पुछे स संयम कुमावे हो मैं रोग तिस जाए हार गुण गावे गुण संग्रह ज्योति ज्योत मिलाए इस युग में विरला इस युग में को विरला ब्रह्म ज्ञानी जी हो मैं मेट समाए नानक तिसनो मिलिया सदा सुख पाईए जे आन दिन हर नाम त्याए। महला तीजा अंदर कपट मन मुख ज्ञानी रसना झूठ बुलाए कपट की तय हर पुरख न पी जाए नित वेखै सुनै सुभाए दूजै पाए जाए जग प्रबोधै बिख माया मोह सुआए इत कमाणै सदा दुख पावै जमै मरै फिर आवै जाए सहसा मूल न चुकई विच विष्टा पचै पचाए जिसनो कृपा करे मेरा स्वामी तिस गुर की सिख सुनाए हर नाम त्यावै हर नाम गावै हर नामो अंत छिड़ाए पौड़ी जिन्ना हुक्म नायुन ते पूरे संसार साहिब सेवन अपना पूरा शब्द विचार हर की सेवा चाकरी सच्चा शब्द प्यार हर का महल तिनी पाया जिन्हों मैं विचो मार नानक गुरमुख मिल रहे जप हर नामा उतार। श्लोक महला तीजा गुरमुख ध्यान सहज धुन उपजाय सच नाम चित लाया गुरमुख आंदन रहे रंग राता हर का नाम मन पाया गुरमुख हर वेखै गुरमुख हर बोलै गुरमुख हर सहज रंग लाया नानक गुरमुख ज्ञान प्राप्त होवै तिमर ज्ञान अंधेर चुकाया जिसनो कर्म होवै धुर पूरा तिन गुरमुख हर नाम त्याया। महला तीजा सात गुर जी नाना सेव्यो शब्द न लगो प्यार सजे नाम न त्याया किताया संसार फिर जूनी पाई है विष्टा सदा खुआर
ਕੂੜਾ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸ ਹੁੰਦੇ ਸੱਚੇ ਸਬਦ ਰਹਾਏ ਹਰ ਕੀ ਪ੍ਰੀਤਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਹਿਰਦੈ ਵਸਾਏ ਵਾਜਗੁਰੂ ਫਿਰੈ ਬਿਲ ਲਾਦੀ ਦੂਜੇ ਭਾਏ ਖੁਆਏ ਸਲੋਕ ਮਹਲਾ ਤੀਜਾ ਕਾਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਆਂਦਣ ਨਾਮ ਧਿਆਇਆ ਵਿਚੈ ਗ੍ਰਹਿ ਗੁਰ ਬਚਨ ਮੁਦਾਸੀ ਹੋਂ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗ ਤਰਾਇਆ ਧਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕਾਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਮਿਟੋ ਜਨ ਪਰਮ ਭੁੱਲਾ ਮਾਰਗ ਪਾਇਆ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਗ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖੈ ਦਿਖਾ ਕਿ ਮੈਂ ਕਿਹੋ ਆਣ ਚੜਾਇਆ ਦੂਜੇ ਭਾਏ ਪੜੈ ਨਿਤ ਬਿਖਿਆ ਨਾਵੋ ਦੇ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਅਹੰਕਾਰ ਬੋ ਗਰਭ ਵਧਾਇਆ ਛਾਦਨ ਭੋਜਨ ਲਹੀ ਛਾਦਨ ਭੋਜਨ ਨਾ ਲਹੀ ਸਤ ਭਿਖਿਆ ਮਨ ਹਠ ਜਨਮ ਗਵਾਇਆ ਇਹ ਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਅਨ ਜਿਨ ਦੂਜਾ ਭਾਉ ਪਿਆਰਾ ਜਾਂ ਪੁਰਬ ਦੇ ਮਾਰੀਅਨ ਕੋ ਸੁਣੈ ਨਾ ਪੁਕਾਰਾ ਜਿਸਨੂੰ ਕਿਰਪਾ ਕਰੈ ਤਿਸ ਗੁਰ ਮਿਲਾਏ ਗੁਰਮੁਖ ਨਿਸਤਾਰਾ ਸਲੋਕ ਮਹਲਾ ਤੀਜਾ ਹੋ ਮੈਂ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ ਜੋ ਮੋਹ ਦੂਜੇ ਚਿਤ ਲਾਏਂਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਏ ਵਿਚੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਰਨ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਇਹ ਮਨ ਕੇ ਤੜਿਆ ਯੁਗ ਭਰਮਿਆ ਤਿਰ ਰਹਿ ਨ ਆਵੈ ਜਾਏ ਹਰ ਭਾਣਾ ਤਾਂ ਪਰਮਾਈਅਨ ਕਰ ਪਰਪੰਚ ਖੇਲ ਉਪਾਏ ਜਾ ਹਰ ਬਖਸੇ ਤਾਂ ਗੁਰ ਮਿਲੈ ਅਸਥਿਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਭੋਗੀ ਆਪ ਤੀਤ ਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੁਭੋਗੀ ਹਰ ਗੁਰਮੁਖ ਨਾਮ ਤੇ ਆਈਐ ਲਹਿ ਜਾਏ ਵਿਜੋਗੀ ਸਲੋਕ ਮਹਲਾ ਤੀਜਾ ਵਾਹੋ ਵਾਹੋ ਆਪ ਖਾਇਦਾ ਗੁਰਸਬ ਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਲਾਹੈ ਗੁਰਮੁਖ ਬੂਜੈ ਕੋਏ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹਲਾ ਤੀਜਾ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪਰ ਪ੍ਰਭ ਮਿਲਿਆ ਆਈ ਵਡ ਭਾਗਿਆ ਵਾਹੋ ਵਾਹੋ ਮੋਹ ਕਢਾਈ ਵਾਹੋ ਵਾਹੋ ਕਰੈ ਸੁਹਾਈ ਵਾਹੋ ਵਾਹੋ ਕਰੈ ਸੇਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਵਾਹੋ ਵਾਹ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤਬ ਮਾਨੀ ਪਰਮ ਭੁੱਲੇ ਨਦਰ ਨਾ ਆਮਨੀ ਮਨ ਮੁਖਾਂ ਦਾ ਗਿਆਨੀ ਉਪਾਏ ਕਿਤੇ ਨਾ ਲੱਭਣੀ ਕਰ ਭੀਖ ਥੱਕੇ ਭੀਖਵਾਨੀ ਗੁਰਸਬ ਦੀ ਖੋਲਾਈਅਨ ਹਰ ਨਾਮ ਜਪਾਨੀ ਹਰ ਜੀਓ ਅੰਮ੍ਰਿਤ ਬਿਰਖੈ ਜਿਨ ਪੀਆ ਤੇ ਤ੍ਰਿਪਤਾਨੀ ਸਲੋਕ ਮਹਲਾ ਤੀਜਾ ਵਾਹੋ ਵਾਹੋ ਕਰਤਿਆ ਰਹਿਣ ਸੁਖ ਵਿਹਾਏ ਵਾਹੋ ਵਾਹੋ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹੋ ਵਾਹੋ ਕਰਤਿਆ

ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹ ਵਾਹ ਸਭ ਦੇ ਉਚਰੇ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਭਾਲ ਸੇਵਟ ਭਾਗੀ ਨਾਨਕਾ ਹਰ ਹਰਿ ਦਾ ਸੰਭਾਲ ਪੌੜੀ ਇਹ ਮਨਾਇਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹ ਦੇਸ ਫਿਰਾਤਾ ਅੱਗੇ ਨਾ ਹੋ ਜਾਤ ਨਾ ਜਾਏ ਸਹੀ ਮਨ ਮੁਖ ਦੁੱਖ ਖਾਤਾ ਰਸਨਾ ਹਾਰ ਰਸ ਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖੀ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ ਤੀਜਾ ਵਾਹ ਵਾਹ ਤਿਸਨੋ ਆਖੀਐ ਜੇ ਸੱਚਾ ਗੈਰ ਗੰਭੀਰ ਵਾਹ ਵਾਹ ਤਿਸਨੋ ਆਖੀਐ ਜੇ ਗੁਣਦਾਤਾ ਮਤ ਧੀਰ ਵਾਹ ਵਾਹ ਤਿਸਨੋ ਆਖੀਐ ਜੇ ਸਭ ਮਹਿਰਿਆ ਸਮਾਏ ਵਾਹ ਵਾਹ ਤਿਸਨੋ ਆਖੀਐ ਜੇ ਦਿੰਦਾ ਰਿਜਕ ਸੰਭਾਏ ਨਾਨਕ ਵਾਹ ਵਾਹ ਇੱਕੋ ਕਰ ਸਲਾਈਐ ਜੇ ਸਤਿਗੁਰ ਦੀਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਾਏ ਮਨ ਮੁਖ ਮਰੈ ਬਿਖ ਖਾਏ ਉਹਨਾਂ ਵਾਹ ਵਾਹ ਨਾ ਭਾਵੈ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤੀਉਣਾ ਵਾਹ ਵਾਹ ਕਰੈ ਲਿਬਲਾਏ ਨਾਨਕ ਵਾਹ ਵਾਹ ਕਰੈ ਸੇ ਜਨ ਨਿਰਮਲੈ ਤ੍ਰੀ ਭਵਨ ਸੋਜੀ ਪਾਏ ਪੌੜੀ ਹਰ ਕੈ ਭਾਣੈ ਗੁਰਮਿਲੈ ਸੇਵਾ ਭਗਤ ਬਨੀ ਜੈ ਹਰ ਕੈ ਭਾਣੈ ਹਰ ਮਨ ਵਸੈ ਸਹਿਜੇ ਰਸ ਪੀ ਜੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹ ਨਿਤਲੀ ਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀ ਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀ ਜੈ ਸਲੋਕ ਮਹਾ

ਤਿਆ ਤਿੰਨ ਫਲ ਪਾਇਆ ਹੋ ਤਿੰਨ ਬਲਿਹਾਰੇ ਜਾਓ। ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੁਖਾਏ, ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ। ਵਾਹ ਵਾਹ ਗੁਰ ਸਿੱਖ ਨਿਤ ਸਭ ਕਰੋ ਗੁਰਪੂਰੇ, ਵਾਹ ਵਾਹ ਭਾਵੈ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮਕੰਕਰ ਨੇੜ ਨ ਆਵੈ। ਪੌੜੀ ਹਾਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ, ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਣੀ, ਆਂਡੇ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ, ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇ।

ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਇ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅੰਦਰ ਨਾਮ ਲਏ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨ ਆਵੇ ਦੂਜੀ ਨਾਹੀ ਜਾਏ ਜਿਬ ਤੇ ਬਹੁਤੇ ਰਾ ਲੋਚੀਐ ਬਿਨ ਕਰਮੈ ਨਾ ਪਾਇਆ ਜਾਏ ਜਿਨਾ ਅੰਤਰ ਲੋਭ ਵਿਕਾਰ ਹੈ ਦੂਜੇ ਭਾਇ ਖੁਆਏ ਜੰਮਣ ਮਰਨ ਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਏ ਜਿਨਾ ਸਤਿਗੁਰ ਸਿਉ ਚਿਤ ਲਾਇਆ ਸੁਖਾਲੀ ਕੋਈ ਨਾਹੇ ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ ਨਾਨਕ ਗੁਰਮੁਖ ਉਭਰੇ ਸੱਚੇ ਸਭ ਸਮਾਹੇ ਪੌੜੀ ਢਾਡੀ ਤਿਸ ਨੂੰ ਆਖੀਐ ਜੀ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰਸਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਤਾਰ ਢਾਡੀ ਕਾ ਮੈਲ ਅਗਲਾ ਹਰ ਕਹਿ ਨਾਏ ਪਿਆਰ ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾ ਹਰ ਜਪ ਹਰ ਨਿਸਤਾਰ ਸਲੋਕ ਮਹਲਾ ਤੀਜਾ ਗੁਜਰੀ ਜਾਤ ਗਵਾਰ ਜਸ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਆਂਦੇ ਨਾਰ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਉ ਭਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਉਹ ਕੁਛ ਜੀ ਕੋ ਲੱਖਣੀ ਪਰ ਹਰ ਝੂਠ ਛੋਡੀ ਪਤਾਰ ਭੈ ਪਈਐ ਮਲ ਕੱਟੀਐ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੈ ਹਰ ਜਪ ਗੁਣੀ ਗਹੀਰ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ ਐਥੈ ਸੁਖ ਵਡਿਆਈ ਆ ਦਰਗਹਿ ਮੋਖ ਦੁਆਰ ਭਏ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹਲਾ ਤੀਜਾ ਸਦਾ ਸਦਾ ਸਲਾਈਐ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੈ ਲਗੈ ਸਾਜੇ ਵਾ ਜਲ ਜਾਓ ਪੌੜੀ ਅੰਸਾ ਅਵਤਾਰੋ ਪਾਈਓ ਨਾ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਉਂਦੇ ਦੁੱਖ ਸੁੱਖ ਭੜੀ ਭਿੜੀਆ ਈਸ਼ਰ ਬ੍ਰਹਮਾ ਸਿਉਂਦੇ ਅੰਤ ਤਿੰਨੀ ਨਾ ਲਈਆ ਨਿਰਭਉ ਨਿਰੰਕਾਰ ਲਖ ਹੈ ਗੁਰਮੁਖ ਪ੍ਰਗਟੀਆ ਤਿਸੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗ ਥੀਆ ਸਲੋਕ ਮਹਲਾ ਤੀਜਾ ਇਹੋ ਸਭ ਕੇ ਸ਼ਾਮਣ

ਆਸਾ ਕਰਤਾ ਜਗ ਮੁਆਏ, ਆਸਾ ਮਰੈ ਨਾ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ। ਮਹੱਲਾ ਤੀਜਾ, ਆਸਾ ਮਨਸਾ ਮਰ ਜਾਏ ਸੀ, ਜਿਨ ਕੀਤੀ ਸੋ ਲੈ ਜਾਏ, ਨਾਨਕ ਨੇ ਚੜਕੋ ਨਹੀਂ ਬਾਜੋ ਹਰ ਕਹਿ ਨਾਏ। ਪੌੜੀ, ਆਪੇ ਜਗਤੋਂ ਪਾਈ ਓਨ ਕਰ ਪੂਰਾ ਥਾਟ, ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰ ਹਾਟ, ਆਪੇ ਸਾਗਰ ਆਪੇ ਬੋਹਥਾ ਆਪੇ ਹੀ ਖੇਵਾਟ, ਆਪੇ ਗੁਰਚੇਲਾ ਹੈ ਆਪੇ ਆਪੇ ਦੱਸੇ ਘਾਟ, ਜਨ ਨਾਨਕ ਨਾਮ ਤੇ ਆਏ ਤੂੰ ਸਭ ਕਿਲ ਵਿਕ ਘਾਟ ਸੁਧ। ਰਾਗ ਗੁਜਰੀ ਮਹੱਲਾ ਪੰਜਵਾਂ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰੇ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈ ਠਾਉ, ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੀ ਕੇ। ਮਹੱਲਾ ਪੰਜਵਾਂ, ਰੱਖੇ ਰੱਖਣ ਆਰਿਆ ਪੁਬਾਰੀਆਂ ਨਾ, ਗੁਰ ਕੀ ਪੈਰੀ ਪਾਏ ਕਾਇ ਸਵਾਰੀਆਂ ਨਾ, ਹੋ ਆਪ ਦਇਆਲ ਮਨੋ ਨਾ ਵਿਸਾਰੀਆਂ ਨਾ, ਸਾਜਨਾ ਕੈ ਸੰਗ ਭਵ ਜਲ ਸਾਰੀਆਂ ਨਾ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰੀਆਂ ਨਾ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਪੌੜੀ, ਅਕੁਲ ਨਿਰੰਜਨ ਪੁਰਖ ਅਗੰਮ ਅਪਾਰੀਐ, ਸੱਚੋ ਸੱਚਾ ਸੱਚ ਸੱਚ ਨਿਹਾਰੀਐ, ਕੂੜ ਨ ਜਾਪੈ ਕਿਛ ਤੇਰੀ ਧਾਰੀਐ, ਸਭ ਸਹਿ ਦੇ ਦਾਤਾਰ ਜੇ ਤੇ ਉਪਾਰੀਐ, ਇਕਤ ਸੂਤ ਪਰੋਏ ਜੋਤ ਸੰਜਾਰੀਐ, ਹੁਕਮੇ ਭਵ ਜਲ ਮੰਜ ਹੁਕਮੇ ਤਾਰੀਐ, ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ, ਤੇਰੀ ਗਤ ਮਿਤ ਲਖੀ ਨਾ ਜਾਏ ਹੋ ਤੁਧ ਬਲਿਹਾਰੀਐ। ਸਲੋਕ ਮਹੱਲਾ ਪੰਜਵਾਂ, ਜਾਂ ਤੂੰ ਤੁਸੈ ਮਿਹਰਬਾਨ ਚਿੰਤ ਵਸੈ ਮਨ ਆ ਮਾਹੇ, ਜਾਂ ਤੂੰ ਤੁਸੈ ਮਿਹਰਬਾਨ ਨੌ ਨਿਦ ਘਰ ਮੈਂ ਪਾਏ, ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾਂ ਤੂੰ ਤੁਸੈ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ। ਮਹੱਲਾ ਪੰਜਵਾਂ, ਕੀਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ, ਨਾਨਕ ਸੱਚੇ ਨਾਮ ਬਿਨਾ ਕਿਸੇ ਨਾ ਰਹੀਆ ਲੱਜ। ਪੌੜੀ, ਤੁਧ ਧਿਆਇਨ ਵੇਦ ਕਤੇ ਬਾ ਸਣ ਖੜੇ, ਗਣਤੀ ਗਣੀ ਨ ਜਾਏ ਤੇਰਾ ਦਰ ਪੜੇ, ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ, ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਭਣਾ, ਪੀਰ ਪਿਕਾਬਰ ਸੇਖ ਮਸਾਏ ਕੌਲੀਏ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ, ਕੂੜਾਂ ਕਰੇ ਵਿਨਾਸ ਧਰਮੇ ਤਗੀਏ, ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀਐ। ਸਲੋਕ ਮਹੱਲਾ ਪੰਜਵਾਂ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਿਰ, ਨਾਨਕ ਅੱਜ ਕੱਲ ਆਵਸੀ ਗਾਫਲ ਫਾਹੀ ਪੇਰ। ਮਹੱਲਾ ਪੰਜਵਾਂ, ਕੀਤੀਆ ਕੁਟੰਗ ਗੁੱਜਾ ਥੀਏ ਨਾ ਹਿੱਤ, ਨਾਨਕ ਤੈਸਾ ਢੱਕਿਆ ਮਨ ਮੈਂ ਸੱਚਾ ਮਿੱਥ। ਪੌੜੀ, ਓ ਮੰਗੋ ਤੁਜੈ ਦਿਆਲ ਕਰਦਾ ਸਾਂ ਗੋਲਿਆ, ਨੌ ਨਿਦ ਪਾਈ ਰਾਜ ਜੀਵਾ ਬੋਲਿਆ, ਅੰਮ੍ਰਿਤ ਨਾਮ ਨਿਧਾਨ ਦਾ ਸਕ ਕਰ ਘਣਾ, ਤਿਰਕ ਤਿਸਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ, ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ ਬਿਕਸਾ ਪੈਰ ਧੋਏ, ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ, ਮੋਹਿ ਨਿਰਗੁਣ ਦਿੱਚੈ ਥਾਓ ਸੰਤ ਧਰਮਸਾਲੀਐ। ਸਲੋਕ ਮਹੱਲਾ ਪੰਜਵਾਂ,

ਸਦਾ ਹਜੂਰ ਮਹੱਲਾ ਪੰਜਵਾਂ ਬਤਤ ਪੁਨੀਤ ਅਸੰਗ ਹੋਏ ਹਰ ਚਰਨੀ ਮਨ ਲਾਗ ਅੜਸਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾ ਪਰ ਵਿਧਿਗਾਰਦਾ ਜਿਸ ਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਪਾਵਣ ਹਾਰ ਆਪੇ ਹੀ ਮਾਰਦਾ ਸਭ ਕੇ ਜਾਣੈ ਜਾਣ ਬੁਝ ਵਿਚਾਰਦਾ ਅਨਿਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸੈ ਉਧਾਰਦਾ ਜਿਸਦਾ ਹੋਵੇ ਵੱਲ ਸੁਕਦੇ ਨਾ ਹਾਰਦਾ ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸ ਸਦਾ ਅਭਗ ਦੀਵਾਨ ਹੈ ਹਉ ਤਿਸ ਨਮਸਕਾਰਦਾ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਧਿਆਨਿਤ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਏ ਨਾਨਕ ਨਾਮ ਰਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੀ ਗੁਰ ਉਪਦੇਸਿਆ ਤਿਸ ਕੀ ਗਈ ਬਿਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਤਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੈ ਹਰ ਧਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੈ ਮੀਤ ਮਹੱਲਾ ਪੰਜਵਾਂ ਦ੍ਰਿਸ਼ ਧਾਰ ਪਰਵ ਰੱਖਿਆ ਮਨ ਤਨ ਰਤਾ ਮੂਲ ਨਾਨਕ ਸੋ ਪ੍ਰਭ ਪਾਣੀਆ ਅਮਰੋ ਵਿਚਾਰੀ ਸੂਲ ਪੌੜੀ ਜੇ ਕੀ ਬਿਰਥਾ ਹੋਏ ਸੁਗੁਰ ਪਏ ਅਰਦਾਸ ਕਰ ਛੋਟ ਸਿਆਣਪ ਸਗਲ ਮਨ ਧਨ ਅਰਪ ਧਾਰ ਉਹ ਜੋ ਗੁਰ ਕੇ ਪੈਰ ਦੁਰਮਤ ਜਾਹੇ ਜਰ ਸਾਧ ਜਨਾ ਕੈ ਸੰਗ ਭਵ ਜਲ ਬਿਖਮ ਤਾਰ ਸੇਵਾ ਸਤਿਗੁਰ ਦੇਵ ਕੈ ਨਾਮ ਰਹੁ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁਬਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਾਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਣ ਜੋੜਨ ਹਾਰੈ ਜੋੜੀਆ ਲਹਿਰੀ ਨਾਨਕ ਲਹਿਰੀ ਲੱਖ ਸਿਆਨ ਡੁੱਬਣ ਦੇ ਨਮਾ ਪਿਰੀ ਮਹੱਲਾ ਪੰਜਵਾਂ ਬਨ ਪਿਹਾਵਲੇ ਇੱਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਈ ਪੱਛੋ ਤਾਉ ਤੁਧ ਨੂੰ ਜਪਤਿਆ ਪਹੁੰਚ ਨਾ ਸਕੇ ਕੋਈ ਤੇਰੀ ਟੇਕ ਜਨ ਗੁਰਪੁਰੇ ਵਾਹੁ ਵਾਹੁ ਸੁਖ ਲਹਾ ਚੀ ਤਾਰ ਮਨ ਗੁਰਪੈ ਸਿਫਤ ਭੰਡਾਰ ਕਰਮੀ ਪਾਈਐ ਸਤਿ ਸਤਿਗੁਰ ਨਦਰ ਨਿਹਾਲ ਬੌੜ ਨਾ ਧਾਰ

ਖੋਜ ਨਾ ਕੁੰਭੈ ਮੰਜ ਮੁਹੱਬਤ ਤੇਰੀ ਤੋ ਸਹਿ ਚਰਨੀ ਮੰਡਾਹੀੜਾ ਸੀਤਮ ਹਰ ਨਾਮ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਆਂ ਮਿੱਤਰਾ ਸਾਡੇ ਸੇਈ ਹੋਂ ਟੋਨੇ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕਟਿਆ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਤੇਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵੀ ਡਾਨੜੈ ਹੁਮਸ ਹੁਮਸ ਕੂਕਾ ਪਈਆ ਰਾਹੀ ਤੋ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਓ ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨਾ ਆਪਣਾ ਸੁਆਓ ਪੌੜੀ ਸਾ ਵੇਲਾ ਪ੍ਰਵਾਨ ਜੇ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨੇ ਚੜਦਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਐ ਜਾਪ ਜੀ ਮੁਖੋ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜਾਨਾ ਪਾਏ ਸਿ ਬੌੜ ਨਾ ਖੋਟਿਆ ਸਲੋਕ ਮਹਲਾ ਪੰਜਵਾਂ

ਮਹਲਾ ਪੰਜਵਾਂ ਜਿਵੇਂ ਵਸੰਦੀ ਪਾਣੀਆਂ ਈਦਣ ਰੱਖੇ ਪਾਹੇ ਨਾਨਕ ਸੋ ਸੋ ਆਹੇ ਜਾ ਕੇ ਆਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੂੰ ਦਹੀ ਗੋਚਰੇ ਸੋਈ ਵਰਤੈ ਜਗ ਜੀ ਕੀਆ ਤੁਧ ਤੁਰੇ ਬਿਸਮ ਭਏ ਬਿਸਮਾਦ ਦੇ ਕੁਦਰਤ ਤੇਰੀ ਆ ਸਰਨ ਭਰੇ ਤੇਰੀ ਦਾਸ ਕਰ ਗਤ ਹੋਏ ਮੇਰੀ ਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇ ਜਿਸਨੂੰ ਹੋਏ ਦਿਆਲ ਹਰ ਨਾਮ ਸੇ ਲੇ ਅਗਮ ਅਗੋਚਰ ਬੇਅੰਤ ਅੰਤ ਨ ਪਾਈਐ ਜਿਸਨੂੰ ਹੋਏ ਕਿਰਪਾਲ ਸੁਨਾਮ ਧਿਆਈਐ ਸਲੋਕ ਮਹਲਾ ਪੰਜਵਾਂ ਕੜਸ਼ੀਆ ਫਿਰਨ ਸਵਾਉ ਨ ਜਾਣਨ ਸੁਣੀਆਂ ਸਈ ਮੁਖ ਦਿਸਨ ਨਾਨਕ ਨਾਨਕ ਰਤੇ ਪ੍ਰੇਮ ਰਸ ਮਹਲਾ ਪੰਜਵਾਂ ਖੋਜੀ ਲਤਮ ਖੋਜ ਛੱਡੀ ਆਯੋ ਜਾੜ ਤੈਸੈ ਦਿੱਤੀ ਵਾੜ ਨਾਨਕ ਖੇਤ ਨ ਛਿਜਈ ਪੌੜੀ ਆਰਾਧ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਆ ਸਿਰਿਆ ਖਸਮਾਪ ਖਿਨਮੈ ਕਰੇ ਰਾਸ ਤਿਆਗੋ ਸਗਲੇ ਉਪਾਵ ਤਿਸਕੀ ਉਠ ਗਓ ਪੋ ਸਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਗਨ ਨਾ ਲੱਗੈ ਕੋਏ ਜਿਸਨੂੰ ਆਪਦੇ ਆਲ ਤਿਸ ਮਨ ਬੁੱਠਿਆ ਪਾਈਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਕੋ ਸਿਰਜਨਹਾਰ ਨਾਨਕ ਬਿਆ ਨ ਪਸੀਐ ਮਹਲਾ ਪੰਜਵਾਂ ਪਾਪੜਿਆ ਪਛਾੜ ਬਾਣ ਸਚਾਵਾ ਸਨ ਕਹਿ ਗੁਰਮੰਤਰ ੜਾ ਚਿਤਾਰ ਨਾਨਕ ਦੁੱਖ ਨ ਥੀ ਵਈ ਪੌੜੀ ਵਾਹ ਵਾਹ ਸਿਰਜਣਹਾਰ ਭਾਈ ਅਣਠਾੜਿਆਪ ਜੀ ਜੰਤ ਮਿਹਰਬਾਨ ਤਿਸਨੋਂ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਨੇ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਈ ਅਨਛਡਾਏ ਬੰਧਨ ਸਗਲ ਕਾਪ

ਜਾਕੋ ਭਾਈ ਕ੍ਰਿਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸੰਗ ਸੰਗਾਤ ਮਹਲਾ ਪੰਜਵਾਂ ਰਾਮ ਰਮੋ ਬੜਭਾਗੀ ਹੋ ਜਲ ਥਲ ਮਈਅਲ ਸੋਏ ਨਾਨਕ ਨਾਮ ਅਰਾਧਿਆ ਬਿਘਨ ਲਾਗੈ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਾਹ ਪਵੈ ਥਾਏ ਭਗਤਾਂ ਤੇਰੀ ਟੇਕ ਰਥੇ ਸਚ ਨਾਏ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਉਹਨਾ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤੇ ਸਮਾਏ ਭਗਤਾਏ ਉਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਦਿਗਣ ਤਿਸ ਲਾਗਤੇ ਜਿਸਨੂੰ ਵਿਸਰੈ ਨਾਓ ਨਾਨਕਾਨ ਦਿਨ ਬਿਲਪਤੇ ਜਿਉ ਸੁਣੈ ਘਰ ਕਾਓ ਮਹੱਲਾ ਪੰਜਵਾਂ ਪ੍ਰੀ ਮਿਲਾਵਾ ਜਾਤੀ ਹੈ ਸਾਈ ਸੁਹਾਵੀ ਰੁੱਤ ਘੜੀ ਮੋਤ ਨਾ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀਐ ਫੌਜ ਸਾਣੀ ਹਾਟ ਪੰਚਾਂ ਜੋੜੀਐ ਦਸ ਨਾਰੀ ਔ ਧੂਤ ਦੇਣ ਚ ਮੋੜੀਐ ਜਿਣ ਜਿਣ ਜਿਣ ਜਿਣ ਲੈਣ ਰਲਾਏ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨਕੈ ਵਸ ਕਿਨੈ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ ਗੁਰਪੂਰਾਇਆ ਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸਲੋਕ ਮਹੱਲਾ ਪੰਜਵਾਂ ਕਿਲਵਿਕ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਪੌੜੀ ਸੋ ਸਤਿਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਖੁੱਟ ਗੁਰ ਦੇਉ ਦਾਰੂ ਮਹਾਰੋ ਵਿਕਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮ ਅਪਾਰਿਆ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਲੱਖ ਅਪੀਵ ਸਲੋਕ ਮਹੱਲਾ ਪੰਜਵਾਂ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਾਓ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਕਾਹੇ ਡਰਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਓ ਅਰਪੀਐ ਆਇਐ ਆਇਐ ਚਿਤ ਨਿਹਾਲ ਸਾਹਿਬ ਬੇਸੁਮਾਰ ਤਿਸ ਨੂੰ ਪੋਹੇ ਕਮਣ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨ ਕੋਈ ਬਾਹਰਾ ਸੋ ਭਗਤਾ ਮਨ ਉਠਾ ਸੱਚ ਸਮਾਹਰਾ ਤੇਰੇ ਦਾਸ ਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੋਹ ਕੱਠਾ ਕੱਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ ਜੈ ਜੈ ਰੱਖੈ ਆਪ ਤਾ ਜੈ ਖੜੋਵਣਾ ਨਾਮ ਤੇਰਾ ਕਹਿ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜੋ ਤੇਰਾ ਰੰਗ ਰੱਤੇ ਸੇ ਜੋਨ ਨ ਜੋਵਣਾ ਅੰਤਰ ਵਾਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤਿੰਨ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਬਖਸੀਸ ਮਨ ਮਾਹੇ ਪਰੋਵਣਾ ਸਲੋਕ ਮਹੱਲਾ ਪੰਜਵਾਂ ਜੀਵ ਦਿਆ ਨਾ ਚੇਤਿਓ ਮੁਰਾ ਰਲੰਦੜ ਜੀਵ ਦਿਆ ਨਾ ਚੇਤਿਓ ਮੁਰਾ ਰਲੰਦੜੋ ਖਾਕ ਨਾਨਕ ਦੁਨੀਆ ਸੰਗ ਉਦਾਰਿਆ ਸਾਖਤ ਮੂੜ ਨ ਪਾਕ ਮਹੱਲਾ ਪੰਜਵਾਂ ਜੀਵਨ ਦਿਆ ਹਰ ਚੇਤਿਆ ਮਰਨ ਦਿਆ ਹਰ ਰੰਗ ਜਿਨ ਪਦਾਰਥ ਧਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੁਗਾ ਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਥ ਆਪੇ ਹੀ ਘਾਲਿਆ ਜਿਨ ਮਨ ਉਠਾਇਆ ਆਪ ਸਦਾ ਸੁਖਾਲਿਆ
ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸਲੋਕ ਮਹਲਾ ਪੰਜਵਾਂ ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ ਸਾਧਾ ਸੰਗ ਅਪਾਰਿਆ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋ ਨੀ ਨਹਿ ਭਵੈ

ਸਾਹਿਬ ਕਲੇ ਸੁਣ ਜੋ ਜੀ ਜਾਤ ਰੰਗਾ ਤੇ ਨਾ ਸਭ ਨਾਲ ਕਿਆ ਮੁੜੀ ਸੁਣਾ ਹੋਏ ਤਾਂ ਸੁਣਿਆ ਰੋਗ

संत सूर मोह मत्ता।

आपे पीरिया पे खाम ਸਿਰਫ ਤੇਰੀ ਮਾਂ ਕਾਨ ਵੇਲ ਨਾ ਪਾਈਆ।

ਸੁਰਾਂ ਦਾ ਕੀ ਸੁੱਤ

ਪਾਈਆ

ਗਾਵਣ ਪੰਡਿਤ ਪਰਮ ਲਖੀਸਰ ਜੋ ਵੇਦਾਂ ਗਾਵਣ ਮਾਉਣੀ

ਕੇ ਤੇਰੇ ਸੰਤ ਹੁੰਦ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਹਿੰਦ ਕਿੱਥੀਆਂ ਸੁਣਦੀ ਨਾਨਕ ਅੰਗ।